0: ਅਚਾਰੀ ਛਾਪਾਂ ਕਰ ਲਵਾਂ। ਤਾਂ ਉਹ ਜੋ ਕੰਮ ਹੈ ਆਪਾਂ ਨੇ ਇੱਤੀ ਦੇਰ ਤੱਕ ਔਰ ਇੱਤੀ ਵਾਰ ਕਰਨਾ ਹੈ ਕਿ ਮਾਟੀ ਜਦ ਅੱਧੋ ਕਿਲੋ ਰਹਿ ਜਾਏ ਔਰ ਬਿਉਂ ਬਾਅਦ ਮੈਂ ਬਾਅਦ ਜੀ ਮਾਟੀ ਹੈ ਬਾ ਆਪਾਂ ਵੱਡਿਆ ਪੋਲੀਥੀਨ ਗੀ ਜਾਂ ਫਿਰ ਜੇ ਕਾਗਜ਼ ਕੀ ਥੈਲੀ ਹੈ ਕੱਪੜੇ ਕੀ ਥੈਲੀ ਹੈ ਬਿੰਗ ਮਾਂ ਭਰ ਗਏ ਔਰ ਬਿੰਗ ਉੱਪਰ ਬਿੱਘਾ ਨੰਬਰ ਮੁਰੱਬਾ ਨੰਬਰ ਔਰ ਜੋ ਕੋ ਕਿਸਾਨ ਹੈ ਬਿੰਗ ਨਾਮ ਅਤੋ ਪਤੋ ਸਾਰੋ ਲਿਖ ਗਏ ਔਰ ਆਪਾਂ ਆਪਣਾ ਜੇ ਨਜ਼ਦੀਕੀ ਪ੍ਰਯੋਗਸ਼ਾਲਾ ਕੇਂਦਰ ਹੈ ਜਾਂਚ ਕੇਂਦਰ ਹੈ ਭੱਠਾ ਆਪਾਂ ਭੇਜ ਦੇਵਾਂ ਔਰ ਆਪਾਂ ਨੂੰ ਪਤੋ ਲਾ ਜਾਵੇਗਾ ਆਪਣੀ ਮਾਟੀ ਜੋ ਪੀ ਐਚ ਮਾਨ ਹੈ ਉਹ ਕਿਤੋਂ ਹੈ ਮਾਟੀ ਮਾਂ ਕਿਸਾ ਗੁਣ ਤੱਤਵ ਜੋ ਕਹੇ ਵੀ ਕਮ ਹੈ ਜ਼ਿਆਦਾ ਹੈ ਆਪਾਂ ਨੂੰ ਖਾਦ ਉਰਵਰਕ ਜੋ ਕਹੇ ਵੀ ਕਿਸਾ ਦੇਣਾ ਹੈ ਜਾਂ ਫਿਰ ਆਪਾਂ ਜੇ ਕਿ ਫਸਲ ਕੀ ਬੀਜਾਂਤ ਕਰਨੀ ਹੈ ਬਾ ਕਿਸੇ ਕਿਸਮ ਲੈਣੀ ਹੈ ਤਾਂ ਉਹ ਅਗਰ ਆਪਾਂ ਨੂੰ ਥੋੜ੍ਹਾ ਜਿਹਾ ਬਿਰੂਓ ਲੱਗ ਜਾਏ ਨਹੀਂ ਤਾਂ ਬੀਚੋਂ ਕੀ ਹੈ ਕਿ ਕਈ ਵਾਰ ਆਪਾਂ ਅੰਕ ਬੰਦ ਕਰਕੇ ਬੀਜਾਂਤ ਕਰ ਦੇਵਾਂ ਔਰ ਬਾਅਦ ਮੈਂ ਫਿਰ ਆਪਣੀ ਜੇ ਕਿ ਫਸਲ ਹੈ ਬਾ ਜ਼ਿਆਦਾ ਮੁਨਾਫਾ ਕਾਉਂਦੇ ਹੋਏ ਨਹੀਂ ਪੈਦਾਵਾਰ ਵੀ ਕਮ ਹੋਇਆ ਬਡਵਾਰ ਜੇ ਕੀ ਹੈ ਬਾ ਵੀ ਕਮ ਹੋਇਆ ਜਾਂ ਫਿਰ ਰੋਗ ਵਿਆਧੀਆਂ ਲੱਗ ਜਾਏ ਤਾਂ ਆਪਾਂ ਨੇ ਉੱਪਰ ਚੋਂ ਖਰਚੋ ਜੋ ਕੋਈ ਹੈ ਪੀਸੋ ਟੱਕੋ ਹੈ ਉਹ ਵੀ ਆਪਾਂ ਨੂੰ ਫਾਲਤੂ ਲਾ ਜਾਏ ਤਾਂ ਇਹ ਜੇ ਕੰਮ ਹੈ ਆਪਾਂ ਸ਼ੁਰੂਆਤੀ ਤੌਰ ਪਰ ਕਰ ਲਵਾਂ ਔਰ ਵੀ ਚੁੱਕੇ ਹੈ ਕਿ ਆਪਣੇ ਜੋ ਫਾਲਤੂ ਖਰਚੋ ਲਾਗਣਾ ਹੈ ਉਹ ਇਹੋ ਕੌਂਚੇ ਨਹੀਂ ਹੈ ਨਾ ਔਰ ਇੰਗਾ ਸਾਗਾ ਸਾਗਾ ਆਪਾਂ ਨੇ ਇੱਕ ਬਾਤ ਕੋ ਔਰ ਧਿਆਨ ਰੱਖਣਾ ਹੈ ਕਿ ਜੱਠਾ ਚੋਂ ਆਪਾਂ ਨਮੂਨਾ ਲੈਣਾ ਹੈ ਬਸ ਜਗ੍ਹਾ 'ਚ ਕੀ ਹੈ ਇੱਕ ਤਾਂ ਕੋਈ ਦਰਖਤ ਕੇ ਨੀਚੇ ਨਹੀਂ ਹੋਣੀ ਚਾਹੀ ਹੈ ਦੂਸਰੀ ਬਾਤ ਹੈ ਕਿ ਜੱਠਾ ਆਲੀੜੋ ਹੈ ਕਿੱਚੜ ਹੈ ਪਾਣੀ ਠੇਰੜੋ ਹੈ ਬੱਠੇ ਸੋ ਵੀ ਆਪਾਂ ਨੇ ਨਮੂਨਾ ਜੇ ਕਹੇ ਵੀ ਕਤੀ ਨਹੀਂ ਲੈਣਾ ਚਾਹੀ ਹੈ ਔਰ ਸਾਗੇ ਸਾਗਾ ਆਪਾਂ ਨੇ ਇਹ ਬਾਤ ਕੋ ਵੀ ਧਿਆਨ ਰੱਖਣਾ ਹੈ ਕਿ ਜੱਠਾ ਆਪਾਂ ਖਾਦ ਕੀ ਢੇਰੀ ਕਰ ਰੱਖੀਏ ਕਈ ਵਾਰ ਆਪਾਂ ਗਰਾਂ ਚੋਂ ਲਿਜਾ ਕੇ ਕੂਲੀ ਜੀ ਕੀ ਖਾਦ ਆਪਾਂ ਨਾਖ ਦੇਵਾਂ ਜਾਂ ਫਿਰ ਜੇ ਉਰਵਰਕ ਆਪਾਂ ਨਾਖਾਂ ਵੀ ਇੱਕ ਵਾਰ ਆਪਾਂ ਰਲਾਈ ਕਰਾਂ ਕੱਠੀ ਪੱਲੀ ਉੱਪਰ ਜਾਂ ਫਿਰ ਕੋਈ ਗੱਟਾ ਗਮਾਂ ਕਰਾਂ ਤਾਂ ਬੱਠੇ ਜਗ੍ਹਾ ਉਰਵਰਕ ਵੀ ਖਿੰਡ ਜਾਏ ਤਾਂ ਬੱਠੇ ਸੋ ਵੀ ਆਪਾਂ ਨਮੂਨੋ ਜੁਕਾ ਉਹ ਨਹੀਂ ਲੈਣਾ ਚਾਹੀਏ ਇੰਗੋ ਮੋਟੋ ਸੋ ਕਾਰਨ ਉਹੀ ਹੈ ਕਿ ਅਗਰ ਖਾਦ ਕੀ ਢੇਰੀ ਗਾਸਾ ਪਾਸੋਂ ਜਾਂ ਫਿਰ ਆਪਾਂ ਜੱਠਾ ਪਾਣੀ ਹੈ ਕਿਚੜ ਕਾਦੋ ਹੈ ਬੱਠੇ ਸੋ ਨਮੂਨਾ ਲੈ ਸਕਦਾ ਤਾਂ ਉਹ ਨਮੂਨੋ ਜੁਕਾ ਹੈ ਉਹ ਇੱਕ ਸਾਰ ਕੋਨੀ ਆਵੇਗਾ ਨਹੀਂ ਸਹੀ ਕੋਨੀ ਆਵੇਗਾ ਨਹੀਂ ਔਰ ਆਪਾਂ ਨੂੰ ਪੂਰਾ ਪਤੋ ਵੀ ਕੌਣ ਲੱਗੇਗਾ ਨਹੀਂ ਇਹ ਚੀਜ਼ ਕੋ ਬੇਰੋ ਵੀ ਕੌਣ ਪੜੇਗਾ ਕਿ ਆਪਣੀ ਮਾਟੀ ਮਾਂ ਕਿਸਾ ਤੱਤਵਾਂ ਦੀ ਕਮੀ ਹੈ ਤਾਂ ਆਹ ਬਾਤਾਂ ਪੂਰੀ ਧਿਆਨ ਰੱਖਣਾ ਹੈ ਔਰ ਉੱਬੜ ਖਾਬੜ ਜਗ੍ਹਾ 'ਚੋਂ ਵੀ ਆਪਾਂ ਨਮੂਨਾ ਨਹੀਂ ਲੈਣਾ ਚਾਹੀਏ ਢਲਾਣ ਵਾਲੀ ਜਿੱਕ ਜਗ੍ਹਾ ਹੈ ਬੱਠਾ 'ਚੋਂ ਵੀ ਆਪਾਂ ਨਮੂਨਾ ਨਹੀਂ ਲੈਣਾ ਚਾਹੀਏ ਹੈ ਜਾਂ ਫਿਰ ਜੱਠਾ ਆਪਾਂ ਕੀ ਹੈ ਕਿ ਕਈ ਵਾਰ ਜ਼ਿਆਦਾ ਬੁਆਈ ਕਰਦੇ ਹਾਂ ਉਂਡੀ ਬੁਆਈ ਕਰਦੇ ਹਾਂ ਔਰ ਬੱਠੇ ਲਿਜਾ ਕੇ ਆਪਾਂ ਦੂਸਰੀ ਜਗ੍ਹਾ ਦੀ ਮਾਟੀ ਲਿਆ ਕੇ ਰੇੜ ਦੇਵਾਂ ਤਾਂ ਬਿੰਗੋ ਵੀ ਆਪਾਂ ਥੋੜ੍ਹਾ ਜਿਹਾ ਧਿਆਨ ਰੱਖਣਾ ਹੈ ਕਿ ਮਾਟੀ 'ਚ ਕੀ ਆ ਚਿਤਰੀਆਂ 'ਚ ਰਲਮ ਪਲਮ ਨਾ ਹੋੜੀ ਹੈ ਤਾਂ ਆਪਾਂ ਨਮੂਨਾ ਜਗ੍ਹਾ ਵੀ ਕੁਛ ਦਿਨਾਂ ਬਾਅਦ ਜਾਂ ਫਿਰ ਅਗਲੇ ਸਾਲ ਬਾਅਦ ਮੈਂ ਹੀ ਆਪਾਂ ਨੇ ਲੈਣਾ ਚਾਹੀਏ ਹੈ ਤਾਂ ਆਹ ਨਮੂਨਾ ਲੈਣ ਦਾ ਇਹ ਤਰੀਕਾ ਹਾ ਔਰ ਇਹ ਇਲਾਵਾ ਪਾਣੀ ਜਾਂਚ ਕੀ ਹੈ ਉਹ ਆਪਾਂ ਨੇ ਜ਼ਰੂਰ ਕਰਵਾਉਣੀ ਚਾਹੀਏ ਕਿਉਂਕਿ ਆਪਣਾ ਜੋ ਨਾਲੀ ਬੇੜ ਖੇਤਰ ਹੈ ਬਿੰਗਮਾ ਵੀ ਪਾਣੀ ਜੋ ਹੈ ਉਹ ਥੋੜ੍ਹਾ ਸੋ ਬਿੰਗੋ ਸੁਭਾਵ ਹੈ ਉਹ ਬਦਲ ਰਿਹਾ ਹੈ ਔਰ ਜੋ ਬਿਰਾਨੀ ਖੇਤਰ ਹੈ ਬੱਠੇ ਵੀ ਪਾਣੀ ਜੋ ਹੈ ਬੋਬੀਆਂ ਤੋਂ ਉਂਡੋ ਹੋ ਗਿਓ ਲੇਕਿਨ ਪਾਣੀ ਜੋ ਸੁਭਾਵ ਹੈ ਖਾਰੋਪਨ ਜੋ ਹੈ ਉਹ ਥੋੜ੍ਹਾ ਸੋ ਜ਼ਿਆਦਾ ਦੇਖਣ ਨੂੰ ਮਿਲਣ ਆ ਰਿਹਾ ਹੈ ਤਾਂ ਪਾਣੀ ਦੀ ਜੀ ਜਾਂਚ ਆਪਾਂ ਨੂੰ ਕਰਵਾਉਣੀ ਜ਼ਰੂਰੀ ਹੈ ਔਰ ਆਪਣੇ ਅੱਠੇ ਹੀ ਖੇਤਰ ਗਾਵਾਂ ਦੋ ਤਿੰਨ ਤਰੀਆਂ ਜੀ ਮਾਟੀ ਹੈ ਵਾ ਦੇਖਣ ਨੂੰ ਮਿਲੇ ਜਿਵੇਂ ਛਾਰੀਆ ਮਾਟੀ ਹੈ ਜੀ ਹੈ ਲਵਣੀਆ ਮਾਟੀ ਹੈ ਜਾਂ ਫਿਰ ਜੀ ਦੋਮਟ ਮਾਟੀ ਹੈ ਵਾ ਵੀ ਹੈ ਤਾਂ ਆਪਾਂ ਜੇ ਕੀ ਫਸਲ ਕੀ ਬੀਜਾਂਤ ਕਰਾਂ ਤਾਂ ਵੀ ਫਸਲ ਕੇ ਲਈ ਕਿਤਾ ਪਾਣੀ ਦੀ ਕਿਸੇ ਪਾਣੀ ਦੀ ਜ਼ਰੂਰਤ ਪੜੇਗੀ ਤਾਂ ਪਾਣੀ ਦੀ ਜੇ ਕੀ ਜਾਂਚ ਹੈ ਬਾ ਜ਼ਰੂਰ ਕਰਵਾਉਣੀ ਚਾਹੀਏ ਨਾ ਪਾਣੀ ਜਾਂਚ ਕਰਵਾਉਣ ਦੇ ਬਾਅਦ ਆਪਾਂ ਜੇ ਕਿ ਫਸਲ ਕੀ ਬੀਜਾਂਤ ਕਰਾਂਗਾ ਤਾਂ ਬਾ ਆਪਾਂ ਨੂੰ ਪਤੋ ਲਾ ਜਾਵੇਗਾ ਕਿ ਆਪਾਂ ਜੇ ਕਿ ਫਸਲ ਬੀਜਣ ਆ ਰਿਹਾ ਬਾ ਫਸਲ ਆਪਣੇ ਇਹ ਪਾਣੀ ਨੇ ਮਾਨ ਸਕੇ ਤਾਂ ਆਪ ਨੂੰ ਕੀ ਹੈ ਕਿ ਜ਼ਿਆਦਾ ਟਾਈਮ ਵੀ ਖਰਚ ਕੋਈ ਹੋਏ ਨਹੀਂ ਆਪਣੀ ਜੇ ਕਿ ਮਿਹਨਤ ਆ ਬਾ ਵੀ ਖਰਾਬ ਕੋਈ ਹੋਏ ਨਹੀਂ ਔਰ ਕਈ ਵਾਰ ਪੀਸੋ ਟੱਕੋ ਜੋ ਫਾਲਤੂ ਲੱਗਾ ਉਹ ਵੀ ਆਪ ਨੂੰ ਕਮ ਲੱਗੇਗਾ ਸਾ ਔਰ ਇਹ ਸਾਗੇ ਸਾਗ ਆਪਾਂ ਨੇ ਇੱਕ ਬਾਤ ਨੂੰ ਧਿਆਨ ਰੱਖਣਾ ਜੱਕਾ ਬਾਈ ਲੋਕ ਆਪਣੇ ਟੂਵੈਲ ਖੇਤਾਂ ਮੇ ਲਗਾ ਰੱਖੇ ਹੈ ਔਰ ਪਾਣੀ ਤੂੰ ਥਾਨੂੰ ਪਤਾ ਹੀ ਦਿਓ ਕਿ ਨੀਚੇ ਜੋ ਪਾਣੀ ਹੈ ਉਹ ਥੋੜ੍ਹਾ ਸੋ ਖਰੋ ਹੈ ਤਾਂ ਆਪਾਂ ਰਲਵਾਂ ਪਾਣੀ ਜੋ ਹੈ ਉਹ ਜ਼ਿਆਦਾ ਸੋ ਜ਼ਿਆਦਾ ਆਪਣੀ ਫਸਲ ਕਮਾਂ ਆਪਣੀ ਜ਼ਮੀਨ ਗਮਾਂ ਲਗਾਵਾਂ ਤਾਂ ਬੀਸ਼ੂ ਕਿਹਾ ਕਿ ਮਾਟੀ ਜੀ ਕਿਹਾ ਵਾ ਉਸਰ ਵੀ ਕੋਈ ਨਹੀਂ ਹੋਣੀ ਔਰ ਕਈ ਵਾਰ ਕਾਲੀਓ ਸੋਰੋ ਧੂੜੀਓ ਸੋਰੋ ਜੋ ਹੈ ਉਹ ਵੀ ਆਪਣੇ ਫਸਲਾਂ ਕਮਾਂ ਮਾਟੀ ਕਮਾਂ ਦੇਖਣ ਨੂੰ ਮਿਲੇ ਤਾਂ ਉਹ ਵੀ ਕੋਈ ਲੱਗੇ ਨਹੀਂ ਤਾਂ ਇਹ ਵਾਸਤੇ ਰਲਵਾਂ ਪਾਣੀ ਜੋ ਹੈ ਉਹ ਜ਼ਰੂਰੀ ਹੈ ਨੇਰਗਾ ਪਾਣੀ ਦਾ ਸਾਗਾ ਆਪਾਂ ਬਿਨ ਮਿਲਾ ਸਕਾਂ ਔਰ ਵਧੀਆ ਤਰੀਕੇ ਚੋਂ ਕੋਈ ਰੂਣੀ ਨਿਕਾਲਣੀ ਹੈ ਜਾਂ ਫਿਰ ਕੋਈ ਫਸਲ ਨਾਲ ਪਾਣੀ ਦੇਣਾ ਹੈ ਤਾਂ ਆਪਾਂ ਰਲਵਾ ਪਾਣੀ ਹੀ ਦੇਣਾ ਚਾਹੀਏ ਸਾ ਔਰ ਇਹ ਇਲਾਵਾ ਇਹ ਲੱਗ ਹੈ ਕਿ ਆਪਾਂ ਨੇ ਕੀ ਹੈ ਕਿ ਆਪਣੀ ਮਾਟੀ 'ਚ ਕੀ ਆਪਾਂ ਦੋੜੀਓ ਸੋਰ ਦਿਖਾਉਣ ਆ ਰਹੀ ਹੈ ਫਿਰ ਕਾਲੀਓ ਸੋਰ ਦਿਖਾਉਣ ਆ ਰਹੀ ਹੈ ਤਾਂ ਬੱਠਾ ਆਪਾਂ ਵੀ ਜਗ੍ਹਾ ਉਪਾਅ ਹੈ ਵੀ ਜ਼ਰੂਰੀ ਕਰਨਾ ਜ਼ਰੂਰੀ ਹੈ ਸਾ ਔਰ ਸ਼ੁਰੂਆਤੀ ਤੌਰ ਪਰ ਤੁਹਾਨੂੰ ਪਤਾ ਹੀ ਹੋ ਕਿ ਅਬ ਹਰੀ ਜੀ ਕੀ ਖਾਦ ਹੈ ਬਾ ਆਪਾਂ ਨੇ ਬੀਜਾਂਤ ਕਰਨੀ ਔਰ ਜਗ੍ਹਾ ਬਾਈ ਲੋਕਾਂ ਹਰੀ ਖਾਦ ਕੀ ਬੀਜਾਂਤ ਕਰ ਰੱਖੀ ਔਰ ਬਾ ਵੀ ਜੁਤਾਈ ਕਰਦੀ ਵਧੀਆ ਤਰੀਕਾ ਛੂੰ ਤਾਂ ਬਾ ਜ ਕੀ ਖਾਦ ਹੈ ਬਾ ਸੜਾਂਦ ਲੈ ਗਏ ਔਰ ਆਪਣੀ ਮਾਟੀ ਕੀ ਉਰਵਰਕ ਸ਼ਕਤੀ ਆ ਬਾ ਤੋਂ ਵਢਾਈ ਉਢਾਏ ਇਹ ਇਲਾਵਾ ਬਿੰਗਮਾ ਛਾਰੀਆਪਨ ਜੋ ਹੈ ਲਵਣੀਆਪਨ ਜੋ ਹੈ ਉਹ ਵੀ ਖਤਮ ਕਰ ਦੇ ਔਰ ਬਿੰਗਮਾ ਜੀਵਾਂਸ਼ ਕੀ ਜਿਹੀ ਮਾਤਰਾ ਬਾ ਵੀ ਬਢੋਤਰੀ ਖਾ ਜਾਏ ਔਰ ਮਾਟੀ ਕਮਾ ਕੀ ਹੈਗਾ ਪਾਣੀ ਧਾਰਨ ਕਰਨ ਦੀ ਛਮਤਾ ਹੈ ਬਾ ਵੀ ਵੱਧ ਜਾਏ ਤਾਂ ਆਹ ਬਾਤਾਂ ਨੂੰ ਪੂਰਾ ਧਿਆਨ ਰੱਖਣਾ ਸਾ ਆਪਣਾ ਖੇਤ ਕਰੀ ਕੰਮ ਦਾ ਦੌਰ ਕਰਨਾ ਹੈ ਹੁਣ ਚੱਲੂ ਰਾਮ ਰਾਮ ਸਾ ਰਾਮ ਰਾਮ
1: ਅਭੀ ਕਿਸਾਨ ਭਾਈ ਸੁਣ ਰਹੇ ਥੇ ਕਾਰਜਕ੍ਰਮ ਖੇਤ ਖਲਿਹਾਨ ਇਸਮੇ ਆ ਜਾਣਕਾਰੀ ਕਾ ਵਿਸ਼ੇ ਥਾ ਪਾਣੀ ਵੇ ਮਿੱਟੀ ਜਾਂਚ ਕੇ ਫਾਇਦੇ ਹਮ ਆਕਾਸ਼ਵਾਣੀ ਕੇ ਕਾਟਨ ਸਿਟੀ ਚੈਨਲ ਸੂਰਤਗੜ੍ਹ 'ਚ ਬੋਲ ਰਹੇ ਹੈ ਮੀਡੀਅਮ ਵੇਵ 326.79 ਮੀਟਰ ਯਾਨੀ 918 ਕਿਲੋ ਹਰਟਜ਼ ਪਰ

ਮੈਡਮ, ਆਪਾਂ ਬਾਤ ਕਰਨ ਲੱਗ ਰਿਹਾ ਹਾਂ ਉਸਤਾਦ ਯੋਜਨਾ ਦੇ ਬਾਰੇ ਮਾਇਨਾ, ਕਿ ਵੀ ਉਸਤਾਦ ਯੋਜਨਾ ਕੇ ਦੁਆਰਾ ਆਪਾਂ ਆਪਣੇ ਹੁਨਰ ਨੇ ਨਿਖਾਰ ਸਕਾਂ ਹਾਂ, ਕਿਉਂਕਿ ਆਪਾਂ ਨੇ ਬਿੰਗ ਮਾਇਨਾ ਆਪਣੀ ਟ੍ਰੇਨਿੰਗ ਮਿਲ ਸੀ ਔਰ ਆਪਣੇ ਕੌਸ਼ਲ ਵੀ ਚੋਖੋ ਸਿਮਨੀ ਕੌਸ਼ਲ ਨੇ ਨਿਖਾਰ ਦੇ ਸੀ ਆਪਣਾ। ਸੋਚੋ ਬੈਣੋ, ਜਦ ਥਾਰੇ ਹਾਥ ਰੀ ਬਨਿਓੜੀ ਚੀਜ਼ ਬਾਜ਼ਾਰ ਰੇ ਮਾਇਨੇ ਵਿਕੇਲੀ ਔਰ ਥਾਰੀ ਜੇਬ ਰੇ ਮਾਇਨੇ ਖੁਦਰਾ ਕਮਾਇੜਾ ਰੁਪਿਆ ਖੜਕੇਲਾ, ਤੋ ਥਾਨੇ ਔਰ ਥਾਰੇ ਪਰਿਵਾਰ ਨੇ ਕਿਤਨੋ ਗਰਵ ਹੋਵੇਲਾ। ਥੇ ਖੁਦ ਆਪਣੇ ਘਰ ਰੀ ਉਸਤਾਦ ਬਣ ਜਾਓਲਾ। ਇਨ ਵਾਸਤੇ ਇਹ ਯੋਜਨਾ ਰੋ ਲਾਭ ਜ਼ਰੂਰ ਲੈਵੋ ਸਾ। ਸਾਗੇ ਆਪਣੇ ਨਜ਼ਦੀਕੀ ਈ ਮਿੱਤਰਾ ਮਾਥੇ ਜਾਰ ਫਾਰਮ ਜ਼ਰੂਰ ਭਰੋ। ਆਪਣੇ ਹੁਨਰ ਰੇ ਬਾਰੇ ਮਾਇਨੇ ਜਾਣੋ ਔਰ ਬਿਨੇ ਬਾਹਰੇ ਨਿਕਾਲੋ। ਔਰ ਇਹ ਹੁਨਰ ਨੇ ਬਾਹਰੇ ਨਿਕਾਲਣ ਵਾਸਤੇ ਆਪਾਂ ਨੇ ਟ੍ਰੇਨਿੰਗ ਵੀ ਮਿਲ ਸੀ ਔਰ ਆਪਾਂ ਨੇ ਫਾਰਮ ਮਾਇਨਾ ਜਿਕਾ ਆਪਣਾ ਕਾਗਜ਼ ਹੈ ਜੀ, ਜਨ ਆਧਾਰ ਹੋ ਗਿਓ, ਆਧਾਰ ਹੋ ਗਿਓ, ਆਪਣਾ ਨਾਮ, ਇਹ ਸਭ ਚੀਜ਼ਾਂ ਆਪਾਂ ਨੇ ਈ ਮਿੱਤਰਾ ਮਾਇਨਾ ਜਾਰ ਬਤਾਉਣੀ ਹੋ ਸੀ ਔਰ ਆਪਣਾ ਫਾਰਮ ਭਰ ਸੀ। ਤੋ ਲੋ ਸਾ, ਇਨ ਹੁਨਰਬਾਜ ਮਾਰੀ ਬਹਿਣਾ ਮਾਥੇ ਦੋ ਲਾਈਨ ਜੋਸ਼ ਵਾਲੀ ਸੁਣੋ ਸਾ। ਹਾਥ ਰੀ ਕਲਾ ਨੇ ਪੰਖ ਲਗਾਓ, ਅਬ ਮਤ ਰਾਖੋ ਕੋਈ ਲਾਜ ਸਾ। ਹਾਥ ਰੀ ਕਲਾ ਨੇ ਪੰਖ ਲਗਾਓ, ਅਬ ਮਤ ਰਾਖੋ ਕੋਈ ਲਾਜ ਸਾ। ਉਸਤਾਦ ਬਣਰ ਬਦਲੋ ਦੁਨੀਆ ਨੇ, ਥਾਰੋ ਹੀ ਹੋਵੇਲਾ ਰਾਜ ਸਾ। ਵਾਹ ਸਾ ਵਾਹ, ਅਬ ਹੁਨਰ ਰੀ ਬਾਤ ਸੁਣਨ ਥਾਨੇ ਕਈਆਂ ਲਾਗਿਓ, ਜੋਸ਼ ਆਇਓ ਕਿ ਕੋਨੀ ਆਇਓ? ਚਲੋ ਅਬ ਇਨ ਜੋਸ਼ ਨੇ ਥੋੜੋ ਔਰ ਬੜਾਵਾਂ। ਅਬ ਇੱਕ ਸੁਰੀਲੋ ਸੋ ਔਰ ਮਿੱਠੋ ਸੋ ਲੋਕ ਗੀਤ ਸੁਣ ਲਵਾਂ, ਜਿਕੇ ਪੇ ਥੇ ਕਾਮ ਕਰਤਾ ਕਰਤਾ ਝੂਮ ਵੀ ਸਕੋ। ਸੁਣੋ ਔਰ ਸ਼ਾਨਦਾਰ ਲੋਕ ਗੀਤ।

ਇੱਕ ਹਿੱਸਾ ਬਣ ਚੁੱਕੀ ਹੈ। ਮੈਂ ਦਫ਼ਤਰ ਤੋਂ ਵਲਦਾ ਤਾਂ ਪਤਾ ਨਹੀਂ ਹੁਣ ਕੋ ਕਿਵੇਂ ਪਤਾ ਚੱਲ ਪੈਂਦਾ ਅਤੇ ਉਹ ਉੱਡ ਕੇ ਮੇਰੇ ਸਿਰ 'ਤੇ ਆ ਬਾਂਹਦੀ ਅਤੇ ਵਾਲਾਂ ਨਾਲ ਇਵੇਂ ਖੇਡਦੀ ਜਿਵੇਂ ਆਪਣੇ ਘੋਂਸਲੇ 'ਚ ਲੋਟ ਪੋਟ ਪਈ ਥੀ ਹੋਵੇ। ਬਾਹਾਂ 'ਤੇ ਇਵੇਂ ਫੁਦਕ ਫੁਦਕ ਚੱਲਦੀ ਜਿਵੇਂ ਉਹ ਦਰਖਤ ਦੀਆਂ ਟਹਿਣੀਆਂ ਹੋਣ। ਮੈਂ ਆਪਣੇ ਹੱਥਾਂ ਦੀ ਉਂਗਲੀਆਂ ਕੋ ਮੋੜ ਕੇ ਹੁੰਦੇ ਵਿੱਚ ਆਵਣ ਮੰਜਣ ਦਾ ਰਸਤਾ ਬਣਾ ਦਿੰਦਾ ਅਤੇ ਉਹ ਹੁੰਦੇ ਵਿੱਚੋਂ ਵਾਰ ਵਾਰ ਆਰ ਪਾਰ ਥੀ ਕੇ ਖੁਸ਼ ਥੀਂਦੀ। ਜਿਸ ਵੇਲੇ ਮੈਂ ਲੇਟਾ ਹੋਇਆ ਆਉਂਦਾ ਤਾਂ ਪੂਰੇ ਬਦਨ 'ਤੇ ਇਵੇਂ ਫੁਦਕਦੀ ਜਿਵੇਂ ਕਿਸੇ ਦਰਖਤ 'ਤੇ ਘੁੰਮਦੀ ਫਿਰਦੀ ਹੋਵੇ। ਹੁਣ ਤਾਂ ਹੁੰਦੀ ਖੁਸ਼ੀ ਹੀ ਸਾਡੀ ਖੁਸ਼ੀ ਥੀ ਗਈ ਹੈ। ਰਾਤ ਥੀਂਦੇ ਹੀ ਉਹ ਡਾਇਨਿੰਗ ਟੇਬਲ 'ਤੇ ਬੰਨ ਸਮਦੀ ਅਤੇ ਸਵੇਰ ਥੀਂਦੇ ਹੀ ਸਿਰ ਉੱਤੇ ਆ ਬਾਂਹਦੀ। ਮੈਂ ਹਰ ਰੋਜ਼ ਦਫ਼ਤਰ ਤੋਂ ਵੀ ਘਰ ਫੋਨ ਕਰ ਕਰਕੇ ਘਰ ਵਾਲਿਆਂ ਤੋਂ ਹੁੰਦਾ ਹਾਲ ਚਾਲ ਪੁੱਛਣਾ ਨਾ ਭੁੱਲਦਾ। ਪੜੋਸ 'ਚ ਤਾਂ ਸਾਰਿਆਂ ਕੋ ਪਤਾ ਚੱਲ ਹੀ ਚੁੱਕਾ ਹੈ, ਦੂਰ ਰਿਸ਼ਤੇਦਾਰਾਂ ਤੱਕ ਵੀ ਸਾਡੇ ਇਸ ਅਨੋਖੜੇ ਚਿੜੀਆ ਪ੍ਰੇਮ ਦੀ ਖਬਰ ਪੁੱਜ ਗਈ ਹੈ। ਉਹ ਵੀ ਫੋਨ 'ਤੇ ਸਾਡੇ ਨਾਲ ਨਾਲ ਚਿੜੀਆ ਦਾ ਹਾਲ ਪੁੱਛਣਾ ਨਾ ਭੁੱਲਦੇ। ਹੁਣ ਤਾਂ ਉਹ ਸਾਡੇ ਟੱਬਰ ਦੀ ਹੀ ਸਦੱਸਿਆ ਬਣ ਚੁੱਕੇ ਹੈ। ਕੁਝ ਰਿਸ਼ਤੇਦਾਰ ਤਾਂ ਇਸ ਅਨੋਖੜੇ ਪਿਆਰ ਤੋਂ ਖੁਦ ਹੀ ਰੂਬਰੂ ਥਿਵਣ ਵਾਸਤੇ ਆਉਣ ਲੱਗ ਪਏ। ਕਈਆਂ ਕੋ ਸਾਡਾ ਇਹ ਚਿੜੀਆ ਪ੍ਰੇਮ ਬਹੁ ਅਖਰਾ ਅਤੇ ਉਹਨਾਂ ਹੀ ਕੁਚੜੀਆ ਦੇ ਝੁੰਡੇ 'ਚ ਹੀ ਛੋੜ ਆਉਣ ਦੀ ਸਲਾਹ ਦਿੱਤੀ। ਪਰ ਅਸਾਂ ਟੱਬਰ ਦੇ ਇੱਕ ਸਦੱਸੇ ਕੋ ਭਲਾ ਘਰ ਤੋਂ ਇਸ ਤਰ੍ਹਾਂ ਬਾਹਰ ਕਿਵੇਂ ਖਦੇੜ ਲੈਂਦੇ। ਇੱਕ ਦਿਵਾਰ ਘਰ ਦੇ ਆਂਗਣ ਵਿੱਚ ਸਾਰੇ ਬੈਠੇ ਆ ਸੀ। ਮੇਰੀ ਚਿੜੀਆ ਮੇਰੇ ਸਿਰ 'ਤੇ ਪਈ ਅਟਕੇਲੀਆਂ ਕਰੇਂਦੀ ਹੈ। ਸਾਹਮਣੇ ਬਗੀਚੇ 'ਚ ਚਿੜੀਆ ਦਾ ਇੱਕ ਝੁੰਡ ਪਿਆ ਚੁੱਕਦਾ ਹੈ। ਥੋੜ੍ਹੀ ਜਿਹੀ ਵੀ ਆਹਟ ਥੀਂਦੇ ਹੀ ਉਹ ਝੁੰਡ ਦਾ ਝੁੰਡ ਉੱਡ ਪੈਂਦਾ ਅਤੇ ਥੋੜ੍ਹੀ ਦੇਰ ਬਾਅਦ ਬਤ ਆ ਕੇ ਬਾਹ ਬਹਿ ਪੈਂਦਾ। ਮੈਂ ਹੈਰਾਨ ਹਾਂ ਕਿ ਇੱਕ ਵਾਰ ਵੀ ਮੇਰੀ ਚਿੜੀਆ ਨੇ ਉਸ ਝੁੰਡ ਦੀ ਤਰਫ਼ ਵੰਜਣ ਦੀ ਕੋਸ਼ਿਸ਼ ਨਾ ਕੀਤੀ। ਹੁਣ ਮੇਰੇ ਮਨ ਵਿੱਚ ਵੀ ਵਿਚਾਰ ਆਉਣ ਲੱਗ ਪਏ ਕਿ ਹੀ ਚਿੜੀਆ ਕੋ ਉਹਦੇ ਕੁਦਰਤੀ ਜੀਵਨ ਤੋਂ ਮਹਿਰੂਮ ਰੱਖਣਾ ਬੇਇਨਸਾਫ਼ੀ ਹੋ ਸੀ, ਪਾਪ ਹੋ ਸੀ। ਬਿਹਤਰ ਹੋ ਸੀ ਜੋ ਹੀ ਕੋ ਹੁਣ ਚਿੜੀਆ ਦੇ ਝੁੰਡ 'ਚ ਛੋੜ ਹੀ ਦਿੱਤਾ ਬੰਨੇ। ਸਾਰਿਆਂ ਦੀ ਸਲਾਹ ਨਾਲ ਦਿਲ 'ਤੇ ਪੱਥਰ ਰੱਖ ਮੈਂ ਹੁਕੂ ਛੋੜਨ ਪੁੱਜਾ। ਜਿਵੇਂ ਹੀ ਮੈਂ ਹੁਕੂ ਝੁੰਡ 'ਚ ਛੋੜ ਵੱਲਾ ਉਹ ਉੱਡ ਕੇ ਵੱਤ ਮੇਰੇ ਸਿਰ 'ਤੇ ਆ ਬੈਠੀ। ਕਈ ਵਾਰ ਕੋਸ਼ਿਸ਼ ਕੀਤੀਆਂ ਪਰ ਸਭ ਬੇਕਾਰ ਗਈਆਂ। ਮੇਰੇ ਵੱਸ 'ਚ ਹੁੰਦਾ ਤਾਂ ਮੈਂ ਉਹਦੀ ਸ਼ਾਦੀ ਕਰ ਘਰ ਤੋਂ ਵਿਦਾ ਕਰਾਂਦਾ। ਆਖਿਰ ਤੈਅ ਥੀਆ ਕਿ ਚਿੜੀਆ ਕੋ ਦੂਰ ਕਿਸੇ ਝੁੰਡ 'ਚ ਛੋੜ, ਤੁਰੰਤ ਫੁਰਤ ਕਾਰ 'ਚ ਬਹਿ ਕੇ ਵੱਲਾ ਵੰਜੇ। ਇਹ ਤਰਕੀਬ ਕੰਮ ਕਰ ਹੀ ਗਈ ਅਤੇ ਇਸ ਵਾਰ ਚਿੜੀਆ ਨਾ ਵੱਲ ਸਕੀ। ਮੈਂ ਘਰ ਪੁੱਜਾ ਤਾਂ ਇਵੇਂ ਮਹਿਸੂਸ ਪਿਆ ਥੀਂਦਾ ਹੈ ਜਿਵੇਂ ਆਪਣੀ ਬਾਲੜੀ ਨੂੰ ਸਾਹਵਰੇ ਵਿਦਾ ਕਰਕੇ ਆਇਆ ਹੋਵਾਂ। ਸੱਚ ਮੰਨੋ ਕਈ ਦਿਵਾਰਾਂ ਤੱਕ ਨਾ ਖਾਣਾ ਅੱਛਾ ਲੱਗਾ ਨਾ ਕੰਮ 'ਚ ਵੀ ਦਿਲ ਲੱਗਾ। ਬਹੁ ਦਿਵਾਰਾਂ ਤੱਕ ਮੈਨੂੰ ਇਵੇਂ ਮਹਿਸੂਸ ਥੀਂਦਾ ਰਹਿੰਦਾ ਕਿ ਉਹ ਹੁਣੇ ਕਿੱਥੋਂ ਉੱਡਦੀ ਹੋਈ ਆਸੀ ਅਤੇ ਮੇਰੇ ਸਿਰ 'ਤੇ ਆ ਬਾਸੀ ਅਤੇ ਉਵੇਂ ਹੀ ਖੜਮਸਤੀਆਂ ਅਟਖੇਲੀਆਂ ਕਰਨ ਲੱਗ ਸੀ ਜਿਹਦਾ ਮੈਂ ਆਦੀ ਥੀ ਚੁੱਕਾ ਹਾਂ। ਕਈ ਦਿਵਾਰ ਤਾਂ ਮੈਂ ਆਂਗਣੇ 'ਚ ਵੰਜ ਕੇ ਖੜਾ ਥੀ ਪੈਂਦਾ ਹੀ ਇੰਤਜ਼ਾਰ 'ਚ ਕਿ ਸ਼ਾਇਦ ਮੇਰੇ ਪਹਿਚਾਣ ਉਹ ਵੱਲ ਪੋਵੇ। ਚਿੜੀਆਂ ਦਾ ਝੁੰਡ ਜਿੱਥੇ ਵੀ ਦੇਖਦਾ ਹਾਂ ਮੇਰੇ ਲੱਗਦਾ ਹੈ ਕਿ ਮੇਰੀ ਚਿੜੀ ਇਸੀ ਝੁੰਡੇ 'ਚ ਹੀ ਹੋ ਸੀ ਅਤੇ ਮੇਰੇ ਦੇਖ ਹੁਣੇ ਹੀ ਉੱਡ ਕੇ ਮੇਰੇ ਸਿਰ 'ਤੇ ਆ ਵਾ ਸੀ। ਮਨ 'ਚ ਕਈ ਵਿਚਾਰ ਆਉਂਦੇ ਰਹਿੰਦੇ ਹਨ ਕਿ ਉਹ ਕਿਵੇਂ ਹੋ ਸੀ, ਕਿਆ ਦਾਣਾ ਪਾਣੀ ਚੁੱਕਦੀ ਹੋ ਸੀ, ਕਿਆ ਚਿੜੀਆਂ ਨੂੰ ਹੁਕੂ ਆਪਣੇ ਝੁੰਡੇ 'ਚ ਸ਼ਾਮਿਲ ਕਰ ਕਿੱਦਾਂ ਹੋ ਸੀ, ਕਿੱਥੇ ਉਹ ਇਕੱਲੀ ਤਰ੍ਹਾਂ ਪੈ ਗਈ ਹੋ ਸੀ, ਕਿਆ ਹੁਣ ਵੀ ਆਪਣਾ ਘੋਂਸਲਾ ਬਣਾਇਆ ਹੋ ਸੀ, ਕਿਆ ਹੁੰਦੇ ਵੀ ਬਾਲ ਬੱਚੇ ਥਏ ਹੋ ਸਨ, ਕਿਆ ਸਾਡੇ ਬਾਰੇ ਵੀ ਆਪਣੇ ਬਾਲਾਂ ਕੋਲ ਡੱਸਾ ਹੋ ਸੀ, ਕਿਆ ਕਦਾਈ ਇਹ ਘਰ ਲੱਭਣ ਦੀ ਕੋਈ ਕੋਸ਼ਿਸ਼ ਵੀ ਕੀਤੀ ਹੋ ਸੀ, ਸਾਡੀ ਯਾਦ ਆਉਂਦੀ ਹੋ ਸੀ। ਇੱਕ ਅਫਸੋਸ ਅੱਜ ਤੱਕ ਇਹ ਕਿ ਕਾਸ਼ ਝੁੰਡ 'ਚ ਛੋੜਨ ਤੋਂ ਪਹਿਲੇ ਕੋਈ ਨਿਸ਼ਾਨੀ ਤਾਂ ਲਾ ਦਿੰਦਾ, ਉਹ ਸਾਕੂ ਬੇਸ਼ੱਕ ਭੁੱਲ ਗਈ ਹੋਵੇ ਹੁਣ ਕੋ ਪਹਿਚਾਣ ਆਪਣਿਆਂ 'ਚ ਉੱਡਦੇ ਖੇਡਦੇ ਖਾਂਦੇ ਦੇਖ ਅਸਾਂ ਤਾਂ ਮਨ ਹੀ ਮਨ ਖੁਸ਼ ਥੀਂਦੇ, ਤਸੱਲੀ ਥੀ ਪੈਂਦੀ। ਇਹੋ ਹੀ ਮੁਰਾਦ ਮੰਗਦੇ ਰਹਿੰਦੇ ਹਾਂ ਕਿ ਉਹ ਜਿੱਥੇ ਵੀ ਹੋਵੇ ਸੁਖੀ ਹੋਵੇ। ਉਹਦਾ ਹਾਲ ਚਾਲ ਜਾਣਨ ਦੀ ਉਵੇਂ ਹੀ ਚਿੰਤਾ ਬੇਕਰਾਰੀ ਇੱਛਾ ਅਤੇ ਜਿਗਿਆਸਾ ਰਹਿੰਦੀ ਹੈ ਜਿਵੇਂ ਆਪਣੀ ਬਾਲੜੀ ਦੀ ਹੁੰਦੇ ਸਹੁਰੇ। ਆਖਿਰ ਉਹ ਵੀ ਸਾਡੇ ਘਰ 'ਚ ਹੀ ਪੱਲੀ ਵੱਧੀ ਅਤੇ ਵਿਦਾ ਥਾਈ ਆਈ। ਇਹ ਹੁੰਦਾ ਪੇਕਾ ਹੀ ਤਾਂ ਹੈ, ਹਰ ਬਾਲੜੀ ਨੂੰ ਆਪਣੇ ਪੇਕੇ ਨਾਲ ਲਗਾਵ ਹੁੰਦਾ ਹੀ ਹੈ, ਹੁਕ ਵੀ ਜ਼ਰੂਰ ਹੋ ਸੀ। ਆਸੀ ਕਹਿਣਾ ਕਹਿਣ ਵਾਰ ਬਾਲਾਂ ਕੁੱਡੀ ਖਾਵਣ ਉਹਨਾਂ ਦੀ ਨਨਿਹਾਲ ਬੇਸਬਰੀ ਨਾਲ ਕਰਿੰਦਾ ਪਿਆ ਹਾਂ।

0: ਇੰਤਜ਼ਾਰ ਉਸ ਦਿਹਾੜੇ ਦਾ। ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੈ।
1: ਹੁਣੇ ਆਪ ਸਭ ਸੁਣਦੇ ਪਏ ਆਵੇ ਇਹ ਕਹਾਣੀ ਲਗਾਓ, ਜਿਹਦੇ ਲਿਖਾਰੀ ਹਨ ਸ਼੍ਰੀ ਰਾਮ ਕ੍ਰਿਸ਼ਨ ਸ਼ਰਮਾ ਜੀ। ਆਓ ਹੁਣ ਸੁਣਦੇ ਹੈ ਇੱਕ ਸਿਰਾਇਕੀ ਗੀਤ ਅਤਾਉਲਾ ਖਾਂ ਦੀ ਆਵਾਜ਼ ਵਿੱਚ। ਨਾ ਤੂੰ ਮਿਲ ਸੇ ਨਾ ਮੈਂ ਮਿਲ ਸਾਂ।

ਅਦ੍ਰਿਸ਼ ਸਾਰਥਕ ਅਲੌਕਿਕ ਚੰਸੋਲੀਆਂ ਨੇ। ਅਤੇ ਆਹ ਸੁਨਿਆਪਨ 'ਚ ਹੈ ਜੀ, ਸਾਨੂੰ ਕਹਿੰਦਾ ਵੀ ਕੋਈ ਵੀ ਇੱਕ ਗੀਤ ਸੁਣਵਾ ਦਿਓ, ਅਤੇ ਅੱਗੇ ਇਹਨਾਂ ਨੇ ਨਾਂ ਨਹੀਂ ਲਿਖਿਆ ਜੀ, ਅਤੇ ਇਹਨਾਂ ਦੇ ਵਟਸਐਪ ਦੇ ਉੱਤੇ ਸੰਦੀਪ ਕੁਮਾਰ ਨਾਮ ਆ ਰਿਹਾ ਜੀ। ਸ਼ੁਕਰੀਆ ਜੀ ਦੋਸਤੋ, ਗੀਤ ਵੀ ਸੁਣਾਵਾਂਗੇ, ਤੁਸੀਂ ਪ੍ਰੋਗਰਾਮ ਸੁਣਦੇ ਰਹੋ, ਪਰ ਨਾਮ ਜ਼ਰੂਰ ਲਿਖ ਕੇ ਭੇਜਿਆ ਕਰੋ, ਥਾਂ ਦਾ ਨਾਮ ਅਤੇ ਆਪਣਾ ਨਾਮ। ਆਹ ਸੁਨਿਆ ਪਹੁੰਚਿਆ ਜੀ ਚੂਰੂ ਰਾਜਸਥਾਨ ਤੋਂ, ਸੰਦੀਪ ਸੋਨਗਰਾ, ਪ੍ਰਾਚੀ ਸੋਮਲ ਅਤੇ ਕਾਰਤਿਕ ਅਤੇ ਇਹਨਾਂ ਸੋਨਗਰਾ ਪੂਰਾ ਪਰਿਵਾਰ, ਪਿੰਡ ਕਲਮੰਡੀ ਖੁਰਦ ਜ਼ਿਲ੍ਹਾ ਝਾਲਾਵੜ ਰਾਜਸਥਾਨ ਤੋਂ, ਅਨੂਪ ਸਿੰਘ ਨਥਾਵਤ, ਧੀਰਜ ਸਿੰਘ ਸੋਲੰਕੀ, ਸਾਗਰ ਪਵਾਰ ਅਤੇ ਭਾਨੂ ਪ੍ਰਤਾਪ ਸਿੰਘ ਪਵਾਰ, ਇਹ ਪੂਰਾ ਰਾਜਪੂਤਾਨਾ ਪਰਿਵਾਰ ਪ੍ਰੋਗਰਾਮ ਸੁਣ ਰਹੇ ਜੀ। ਸ਼ੁਕਰੀਆ ਜੀ, ਜੀ ਆਇਆਂ ਨੂੰ ਕਹਿੰਦੇ ਹਾਂ ਜੀ। ਅਤੇ ਆਹ ਸੁਨਿਆ ਪਹੁੰਚਿਆ ਜੀ, ਕਹਿੰਦੇ ਜੀ ਜਸਵੀਰ ਸਿੰਘ ਜੀ ਨਮਸਕਾਰ। ਨਮਸਕਾਰ ਜੀ ਦੋਸਤੋ, ਅਤੇ ਮਿੱਟੀ ਦੀ ਖੁਸ਼ਬੂ ਪ੍ਰੋਗਰਾਮ ਅਸੀਂ ਹਰ ਹਫ਼ਤੇ ਸੁਣਦੇ ਹਾਂ, ਅਤੇ ਸਾਡੀ ਪਹਿਲੀ ਪਸੰਦ ਇਹ ਪ੍ਰੋਗਰਾਮ ਹੈ, ਅਤੇ ਅੱਜ ਕੋਈ ਵੀ ਗੀਤ ਸੁਣਵਾ ਦਿਓ, ਗੀਤ ਸੁਣਵਾ ਦਿੰਦੇ ਹਾਂ ਜੀ। ਇਹ ਸੁਨਿਆ ਲਿਖ ਕੇ ਭੇਜਿਆ ਜੀ ਪਿੰਡ ਬਾਂਡੀ ਵਾਲਾ ਫਾਜ਼ਿਲਕਾ ਪੰਜਾਬ ਤੋਂ, ਓਮ ਬਗੜੀਆ, ਕਿਰਿਆਂਸ਼ ਬਗੜੀਆ, ਰਜਤ ਅਤੇ ਬੇਬੀ ਗਰੀਮਾ ਬਗੜੀਆ, ਸਤਿ ਸ਼੍ਰੀ ਅਕਾਲ ਲਿਖ ਕੇ ਭੇਜ ਰਹੇ ਜੀ ਅਗਲਾ ਸੁਨੇਹਾ, ਅਤੇ ਕਹਿੰਦੇ ਪੰਜਾਬੀ ਗੀਤ ਵਿੱਚ ਸਾਨੂੰ ਸ਼ਾਮਿਲ ਕਰ ਲਓ। ਬਿਲਕੁਲ ਦੋਸਤੋ, ਇਹ ਪੰਜਾਬੀ ਪ੍ਰੋਗਰਾਮ ਹੈ, ਅਤੇ ਪੰਜਾਬੀ ਗੀਤ ਹੀ ਇਹਦੇ 'ਚ ਚੱਲਣਗੇ, ਹਿੰਦੀ ਗੀਤ ਨਹੀਂ ਚੱਲਣਗੇ, ਅਤੇ ਤੁਹਾਡੇ ਪੰਜਾਬੀ ਗੀਤ 'ਚ ਅਸੀਂ ਸੁਨੇਹਾ ਸ਼ਾਮਿਲ ਕਰ ਲੈਣੇ ਹਾਂ। ਇਹ ਲਿਖ ਕੇ ਭੇਜੇ ਮਜਨੂੰ ਦਾ ਟੀਲਾ, ਕਮਲ ਬਾਲੂਜਾ, ਮਧੂ ਸਾਗਰ, ਉਮੰਗ ਮਲਿਕ, ਆਕਾਂਕਸ਼ਾ ਮਲਿਕ, ਗੁਡੀਆ ਮਾਹੀ ਮਲਿਕ ਅਤੇ ਇਸ਼ਿਤਾ ਅਰੋੜਾ ਦਾ। ਅਗਲਾ ਸੁਨੇਹਾ ਭੇਜੇ ਮਿੱਟੀ ਦੀ ਖੁਸ਼ਬੂ ਪ੍ਰੋਗਰਾਮ ਪੇਸ਼ਕਰਤਾ ਜਸਵੀਰ ਸਿੰਘ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੱਚੇ ਔਰ ਅੱਛੇ ਸੰਸਕਾਰ ਜਿਹੜੇ ਕਹਿੰਦੇ ਜੀ ਸਾਨੂੰ ਕੇਵਲ ਜੋੜਦੇ ਆ, ਬਲਕਿ ਜੀਵਨ ਤੋਂ ਅੱਗੇ ਵਧਣ ਦੀ ਪ੍ਰੇਰਣਾ ਦਿੰਦੇ ਨੇ। ਅਸੀਂ ਮਿੱਟੀ ਦੀ ਖੁਸ਼ਬੂ ਪ੍ਰੋਗਰਾਮ ਇੱਕ ਦੂਸਰੇ ਨੂੰ ਪ੍ਰੇਮ ਮੁਹੱਬਤ ਰਹਿਣ ਦੀ ਸੀਖ ਦਿੰਦੇ ਹਾਂ, ਐਸਾ ਪ੍ਰੇਮ ਜੋ ਅਸੀਂ ਇੱਕ ਦੂਜੇ ਨਾਲ ਸੁੱਖ ਦੁੱਖ ਦੇ ਸਾਥੀ ਹਨ ਅਤੇ ਸਾਨੂੰ ਪ੍ਰੇਰਿਤ ਕਰਦੇ। ਮਿੱਟੀ ਦੀ ਖੁਸ਼ਬੂ ਬਹੁਤ ਚੰਗਾ ਲੱਗਦਾ, ਸਾਥਰਤਾ ਜਿਹੜੀ ਤੁਹਾਡੀ ਪ੍ਰੋਗਰਾਮ ਦੀ ਹੈ ਬਹੁਤ ਵਧੀਆ ਲੱਗਦੀ ਹੈ। ਅਤੇ ਲਿਖ ਕੇ ਭੇਜਿਆ ਜੀ ਸੁਣਿਆ, ਇਹ ਸਾਰੀ ਗੱਲਾਂ ਬਾਤਾਂ ਜਿਹੜੀਆਂ ਇਹਨਾਂ ਨੇ ਲਿਖੀ ਭੇਜੀ, ਸਾਦੁਲ ਸ਼ਹਿਰ ਤੋਂ ਰਾਮ ਕੁਮਾਰ ਰਿਵਾੜ, ਚੰਦਰ ਕਲਾ ਰਿਵਾੜ, ਰਿਵਾੜ ਸਾਹਿਬ, ਬਿਲਕੁਲ ਸੱਚੀ ਗੱਲਾਂ ਲਿਖੀਆਂ, ਸਹੀ ਗੱਲਾਂ ਲਿਖੀਆਂ ਕਿ ਜਿਹੜੇ ਇੱਕ ਸੱਚੇ ਅਤੇ ਅੱਛੇ ਜਿਹੜੇ ਸੰਸਕਾਰ ਨੇ ਨਾ, ਉਹ ਸਾਨੂੰ ਅੱਗੇ ਵਧਣ ਤੋਂ ਰੋਕ ਤੋਂ ਨਹੀਂ ਸਕਦੇ। ਅੱਛੇ ਔਰ ਸੱਚੇ ਸੰਸਕਾਰ ਸਾਨੂੰ ਅੱਗੇ ਵਧਦੇ ਆ, ਵਧਾਉਂਦੇ ਆ, ਅਤੇ ਅਸੀਂ ਇੱਕ ਦੂਜੇ ਨਾਲ ਪ੍ਰੇਮ ਮੁਹੱਬਤ ਕਰਨਾ ਚਾਹੀਦਾ ਹੈ। ਖੈਰ, ਅਗਲਾ ਸੁਨੇਹਾ ਪਹੁੰਚਿਆ ਜੀ ਭਿਵਾਨੀ ਤੋਂ, ਕ੍ਰਿਸ਼ਨ ਮਹਿਰਾ, ਕੋਮਲ ਮਹਿਰਾ, ਕਿਰਨ ਮਹਿਰਾ, ਕਪਿਲ ਅਤੇ ਕੁਨਾਲ ਮਹਿਰਾ, ਨਮਸਤੇ ਲਿਖਦੇ ਜੀ, ਨਮਸਕਾਰ। ਅਤੇ ਅਗਲਾ ਸੁਨੇਹਾ ਪਹੁੰਚਿਆ ਜੀ ਚੱਕ 14 PSB ਤੋਂ, ਕੁਲਦੀਪ ਸਿੰਘ, ਰਾਜਵਿੰਦਰ ਕੌਰ, ਸੰਦੀਪ ਸਿੰਘ, ਜਸਕਰਨ ਸਿੰਘ, ਹਰਦੀਪ ਸਿੰਘ, ਮਨਰਾਜ ਵਿਰਕ ਅਤੇ ਵੱਲੋਂ ਕਹਿੰਦੇ ਜੀ ਸਤਿ ਸ਼੍ਰੀ ਅਕਾਲ। ਅਤੇ ਕਹਿੰਦੇ ਭਾਅ ਜੀ ਪਿਛਲਾ ਪ੍ਰੋਗਰਾਮ ਤੁਸੀਂ ਪੇਸ਼ ਕੀਤਾ ਬਹੁਤ ਵਧੀਆ ਲੱਗਿਆ, ਅਤੇ ਅਸੀਂ ਹਾਜ਼ਰੀ ਨਹੀਂ ਲਵਾਈ ਅਤੇ ਪ੍ਰੋਗਰਾਮ ਸੁਣਿਆ, ਅਤੇ ਸਾਨੂੰ ਸ਼ਾਮਿਲ ਕਰ ਲਿਓ। ਬਿਲਕੁਲ ਸਦਾ ਅੱਜ ਦੇ ਇਸ ਪ੍ਰੋਗਰਾਮ 'ਚ ਸੁਨੇਹਾ ਸਦਾ ਸ਼ਾਮਿਲ ਹੈ। ਪਿਛਲੇ ਪ੍ਰੋਗਰਾਮ ਦੀ ਗੱਲ ਕਰ ਲਈਏ ਦੋਸਤੋ, ਹੈਲੋ ਮਿੱਟੀ ਦੀ ਖੁਸ਼ਬੂ ਪ੍ਰੋਗਰਾਮ 'ਚ ਇੱਕ ਛੋਟਾ ਜਿਹਾ ਇੱਕ ਨਿਯਮ ਬਣਾਇਆ ਜੀ, ਥੋੜ੍ਹਾ ਜਿਹਾ ਵੀ ਸਾਰੇ ਸ਼ਰੋਤਾ ਉਸ 'ਚ ਸ਼ਾਮਿਲ ਹੋ ਜਾਣ, ਵੀ ਜਿਸ ਸ਼ਰੋਤਾ ਸਾਡੇ ਦੋਸਤਾਂ ਦਾ ਫੋਨ ਕਿਸੇ ਵੀ ਪ੍ਰੋਗਰਾਮ 'ਚ, ਹੈਲੋ ਮਿੱਟੀ ਦੀ ਖੁਸ਼ਬੂ ਪ੍ਰੋਗਰਾਮ ਹੋ, ਚਾਹੇ ਹੈਲੋ ਮਨ ਭਾਵਨ ਹੋ, ਹੈਲੋ ਗੁਰਬੰਤ ਹੋ, ਜਿਹਨੇ ਸ਼ਾਮਿਲ ਹੋ ਚੁੱਕਿਆ, ਉਹ ਉਸ ਮਹੀਨੇ ਦੇ ਅੰਦਰ ਪ੍ਰੋਗਰਾਮ 'ਚ ਕਾਲ ਨਾ ਲਾਉਣ ਅਤੇ ਆਪਣੀ ਬਾਰੀ ਦਾ ਇੰਤਜ਼ਾਰ ਕਰਨ, ਅਤੇ ਦੂਸਰੇ ਲੋਕਾਂ ਦੀ ਬਾਰੀ ਦੇ ਆਉਣ ਦੀ ਉਹਨਾਂ ਨੂੰ ਵੈਲਕਮ ਕਹੀਏ। ਅਤੇ ਇਸੇ ਕਰਕੇ ਤੁਹਾਡਾ ਪਿਛਲੀ ਵਾਰ ਪ੍ਰੋਗਰਾਮ 'ਚ ਸ਼ਾਇਦ ਸ਼ਾਮਿਲ ਨਹੀਂ ਹੋ ਸਕਿਆ ਸੀ ਕਾਲ। ਖੈਰ, ਅਗਲਾ ਸੁਨੇਹਾ ਭਾਜਪਾ ਭਾਦਰਾ, ਜ਼ਿਲ੍ਹਾ ਹਨੂਮਾਨਗੜ੍ਹ ਤੋਂ, ਵਿਕਰਮ ਕੜਵਾਸਰਾ, ਸਚਿਨ, ਸਤੀਸ਼, ਯੋਗੇਸ਼, ਯੂਧਵ ਕੜਵਾਸਰਾ, ਕੁੰਦਨ ਜਾਖੜ, ਲੀਲਾਧਰ ਸਵਾਮੀ, ਕ੍ਰਿਸ਼ਨ ਮਾਇਲ ਅਤੇ ਕਿੜੂ ਰਾਮ ਜੋਈਆ ਅਤੇ ਹਨੂਮਾਨ ਸਾਰਨ ਅਤੇ ਸੁਨੀਲ ਪਾਈਵਾਲ ਸ਼ਰਮਾ। ਅਤੇ ਕਹਿੰਦੇ ਗੀਤ ਸੁਣਵਾਓ, ਗੀਤ ਵੀ ਸੁਣਾ ਦਿੰਦੇ ਹਾਂ। ਪਿੰਡ ਖਾਰੀਆਂ ਵਾਲੇ, ਜ਼ਿਲ੍ਹਾ ਸਿਰਸਾ, ਹਰਿਆਣਾ ਤੋਂ, ਪ੍ਰਤਾਪ ਜਨਾਗਰ, ਇੰਦਰਾ ਮੁਕੇਸ਼, ਦਿਨੇਸ਼, ਅੰਸ਼ ਅਤੇ ਬਲਦੇਵ ਕਟਾਰੀਆ। ਆਹ ਸੁਨਿਆ ਪਹੁੰਚਿਆ ਜੀ ਸੁਲਤਾਨਪੁਰ ਉੱਤਰ ਪ੍ਰਦੇਸ਼ ਤੋਂ, ਯਸ਼ਮਿਤ, ਯੇਸ਼ੂ, ਨਿਰੰਜਨ ਸਿੰਘ, ਸੋਮਿਆ ਸਿੰਘ ਅਤੇ ਅਵਰਿਲ ਸਿੰਘ ਦਾ। ਅਤੇ ਪੰਜਾਬੀ 'ਚ ਲਿਖਿਆ ਸੁਨਿਆ ਪਹੁੰਚਿਆ ਜੀ ਪਿੰਡ ਹੀਰਾਵਾਲੀ, ਫਾਜ਼ਿਲਕਾ ਪੰਜਾਬ ਤੋਂ, ਪੱਕੇ ਸ਼ਰੋਤਾ, ਸੁਭਾਸ਼ ਗੁਦਾਰਾ, ਬਿਮਲਾ ਗੁਦਾਰਾ, ਇੰਦੂ ਪਾਰਵਤੀ, ਹਿਮਾਂਸ਼ੂ ਗੁਦਾਰਾ, ਸਰਵਣ ਰਿਣਵਾ ਅਤੇ ਹੰਸਰਾਜ ਭਾਟੀਆ, ਮਨੀਰਾਮ, ਰਣਜੀਤ ਰਾਮ ਕਰੋੜੀਵਾਲ, ਬਲਵੰਤ ਸਿੰਘ ਖੰਡੂਰਾਮ। ਅਤੇ ਕਹਿੰਦੇ ਜੀ ਸਤਿ ਸ਼੍ਰੀ ਅਕਾਲ ਜਸਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਮਿੱਟੀ ਦੀ ਖੁਸ਼ਬੂ ਲਾਈਵ ਸੁਣ ਰਹੇ ਹਾਂ, ਅਤੇ ਪਿਛਲਾ ਪ੍ਰੋਗਰਾਮ ਸੁਣਿਆ ਜੋ ਕਿ ਫੋਨ 'ਤੇ ਆਧਾਰਿਤ ਸੀ, ਉਹ ਵੀ ਵਧੀਆ ਲੱਗਿਆ। ਇਸ ਮਹੀਨੇ ਮਿੱਟੀ ਦੀ ਖੁਸ਼ਬੂ ਦਾ ਜਨਮਦਿਨ ਆ ਰਿਹਾ, ਅਤੇ ਇਸ ਦੀ ਸਾਰੇ ਆਕਾਸ਼ਵਾਣੀ ਸਰੋਤਿਆਂ ਨੂੰ ਬਹੁਤ ਬਹੁਤ ਵਧਾਈਆਂ ਹੋਵੇ। ਅਤੇ ਰਜੇਸ਼ ਚੱਡਾ ਜੀ ਨੇ ਜਿਹੜਾ ਬੂਟਾ ਲਾਇਆ ਸੀ, ਉਹ ਹੁਣ ਬਹੁਤ ਵੱਡਾ ਰੁੱਖ ਬਣ ਗਿਆ ਹੈ। ਸ਼ੁਕਰੀਆ ਜੀ, ਤੁਸੀਂ ਗੁਰਦੁਆਰਾ ਸਾਹਿਬ ਇਹ ਯਾਦ ਦਵਾਤੀ ਸਾਨੂੰ, ਔਰ ਯਾਦ ਵੀ ਹੈਗੀ ਹੈ ਸਾਨੂੰ। ਅਤੇ ਅੱਜ ਰਜੇਸ਼ ਜੀ, ਜਿਵੇਂ ਅਸੀਂ ਪਹਿਲਾਂ ਵੀ ਪ੍ਰੋਗਰਾਮ 'ਚ ਗੱਲ ਕਰ ਚੁੱਕੇ ਹਾਂ, ਰੇਡੀਓ 'ਤੇ ਸੈੱਟ 'ਤੇ ਬਿਲਕੁਲ ਸਾਡੇ ਨਾਲ ਜੁੜੇ ਹੋਏ ਨੇ, ਪਿਆਰ ਮੁਹੱਬਤ ਉਹਨਾਂ ਦਾ ਮਿਲ ਰਿਹਾ, ਅਤੇ ਉਹਨਾਂ ਦਾ ਇਹ ਲਾਇਆ ਹੋਇਆ ਰੁੱਖ ਹੁਣ ਬੋਰਡ ਬਣ ਚੁੱਕਿਆ ਦੋਸਤੋ। ਬਸ ਅਸੀਂ ਤਾਂ ਸਾਰ ਸੰਭਾਲ ਕਰ ਰਹੇ ਹਾਂ, ਅਤੇ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦਿੱਤਾ ਜਿਹੜਾ ਸਾਨੂੰ, ਅਸੀਂ ਇੱਕ ਦੂਜੇ ਨਾਲ ਜੁੜੇ ਹਾਂ। ਖੈਰ, ਅਗਲਾ ਸੁਨੇਹਾ ਪਹੁੰਚਿਆ ਜੀ ਬੋਰਖੇੜਾ, ਜ਼ਿਲ੍ਹਾ ਉਜੈਨ ਤੋਂ, ਮੱਧ ਪ੍ਰਦੇਸ਼ ਤੋਂ, ਵਿਨੋਦ ਮੁਨੁਤ, ਨੇਹਾ ਜੈਨ, ਦੀਪਕ ਚੇਤਨ, ਨਾਟਕ, ਦੀਕਸ਼ਾ ਕੁਸ਼,

ਅਗਲਾ ਸੁਨੇਹਾ ਪਹੁੰਚਿਆ ਜੀ, ਮਿੱਟੀ ਦੀ ਖੁਸ਼ਬੂ ਪੇਸ਼ ਕਰੇ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਪਿੰਡ ਰਾਇਣ ਤੋਂ ਬਨਵਾਰੀ ਲਾਲ ਜੈਪਾਲ, ਬਿਮਲਾ, ਸੋਨੂੰ, ਮਮਤਾ, ਦੀਕਸ਼ਾ, ਮੋਕਸ਼, ਸੁਸ਼ਾਂਤ, ਵਿਕਰਾ ਜੈਪਾਲ, ਪੂਨਮ ਚਾਲੀਆ। ਅਤੇ ਅੱਗੇ ਲਿਖਦੇ ਨੇ ਜੀ ਕਿ ਜਸਵੀਰ ਸਿੰਘ ਜੀ, ਅੱਜ ਤੋਂ ਸਾਹਿਤਕਾਰ, ਕਵਿਤਾ ਦੇ ਲੇਖਕ ਮੋਹਨ ਆਲੋਕ ਦੀ ਗੱਲਬਾਤ ਰਜੇਸ਼ ਚੱਡਰ ਨਾਲ ਬਹੁਤ ਵਧੀਆ ਮੁਲਾਕਾਤ ਹੋਈ। ਪਾਕਿਸਤਾਨ ਦੇ ਲੋਕ ਪ੍ਰਿਯ ਪ੍ਰੋਗਰਾਮ ਮਿੱਟੀ ਦੀ ਖੁਸ਼ਬੂ ਸਾਨੂੰ ਕੋਟਨ ਸਿਟੀ ਚੈਨਲ ਸੂਰਤਗੜ ਬੜੇ ਚਾਅ ਨਾਲ ਸੁਣਿਆ ਜਾਂਦਾ ਹੈ। ਬਿਲਕੁਲ ਸਹੀ ਗੱਲ ਹੈ ਦੋਸਤੋ, ਉਹਨਾਂ ਦੋਸਤਾਂ ਦੇ ਫੋਨ ਵੀ ਆਉਂਦੇ ਸਾਡੇ ਕੋਲ। ਅਤੇ ਕਵੀ ਸੈਫ ਅਲ ਮੁਲਕ ਚਾਰ ਲਾਈਨਾਂ ਅਸੀਂ ਲਿਖ ਕੇ ਭੇਜੀਆਂ। ਬਾਗ ਬਹਾਰਾਂ ਅਤੇ ਗੁਲਜ਼ਾਰਾਂ, ਬੀਨ ਯਾਰਾਂ ਕੀ ਬਕਾਰੀ, ਯਾਰ ਮਿਲਣ ਦੁੱਖ ਜਾਣ ਹਜ਼ਾਰਾਂ, ਸ਼ੁਕਰ ਕਰਾਂ ਲੱਖ ਵਾਰੀ, ਜੋ ਆਇਆ ਗਮ ਲੈ ਕੇ ਆਇਆ, ਕੋਈ ਬੇਬਜ਼ਾਰੀ ਨਹੀਂ ਖਾਲੀ, ਹੰਸ ਦੇ ਆਏ ਅੱਲਾ ਰੋਂਦੇ, ਗਏ ਤਾਂ ਬਾਜ ਦੇ ਤਖ਼ਤ ਦੇ ਮਾਲੀ, ਅੱਗ ਬਲਦੀ ਧੂੰਆਂ ਚੜ੍ਹ ਦਾ ਚੜ੍ਹਨ ਦੇ ਗੁਬਾਰ ਗੁਮਾਨ ਦੇ, ਸੁਪਨੇ ਦੇ ਵਿੱਚ ਮੈਨੂੰ ਮਾਹੀ ਮਿਲਿਆ, ਗਲ ਵਿੱਚ ਪਾ ਲਈਏ ਬਾਹਾਂ, ਡਰ ਦੀ ਅੱਖ ਨਾ ਖੋਲ੍ਹਾਂ ਫਿਰ ਨਾ ਵਿਛੜੇ ਜਾਵਾਂ, ਟੁਰ ਗਏ ਯਾਰ ਮੁਹੱਬਤਾਂ ਵਾਲੇ, ਨਾਲ ਲੈ ਗਏ ਹਾਸੇ, ਦਿਲ ਨਹੀਂ ਲੱਗਦਾ ਯਾਰ ਮੁਹੱਬਤ ਜਾਈਏ ਕਿਹੜੇ ਪਾਸੇ। ਬਿਲਕੁਲ ਬਹੁਤ ਵਧੀਆ ਲਾਈਨਾਂ ਲਿਖ ਕੇ ਭੇਜੀਆਂ ਜੀ, ਤੁਸੀਂ ਸਵਾਗਤ ਹੈ, ਸ਼ੁਕਰੀਆ ਜੀ। ਅਤੇ ਪਿੰਡ ਚਾਰਮ ਤੋਂ ਕੁਲਵਿੰਦਰ ਸਿੰਘ, ਸੁਖਪ੍ਰੀਤ, ਜਸਪ੍ਰੀਤ, ਪ੍ਰੋਗਰਾਮ ਮਿੱਟੀ ਦੀ ਖੁਸ਼ੀ ਸਾਨੂੰ ਚੰਗਾ ਲੱਗਦਾ ਹੈ, ਸਾਨੂੰ ਕੋਈ ਵੀ ਗੀਤ ਸੁਣਾ ਦਿਓ, ਸ਼ੁਕਰ ਸੁਣਾ ਦਿਆਂਗੇ, ਤੁਸੀਂ ਪ੍ਰੋਗਰਾਮ ਸੁਣਦੇ ਰਹੋ। ਅਤੇ ਆਹ ਸੁਣਿਆ ਪਹੁੰਚਿਆ ਜੀ ਪਿੰਡ ਜੋਗੀ ਵਾਲਾ ਸ਼੍ਰੀ ਗੰਗਾਨਗਰ ਤੋਂ ਪ੍ਰੇਮ ਸਾਰਨ, ਮੋਨਿਕਾ ਅਤੇ ਮਨੀਸ਼ ਸਾਰਨ ਦਾ, ਕਹਿੰਦੇ ਜੀ ਪ੍ਰੋਗਰਾਮ ਰੈਗੂਲਰ ਸੁਣਦੇ ਆ, ਵਧੀਆ ਲੱਗਦਾ। ਅਤੇ ਗੀਤ ਸਾਨੂੰ ਜ਼ਰੂਰ ਸੁਣਵਾ ਦਿਓ ਜੀ, ਜ਼ਰੂਰ ਗੀਤ ਸੁਣਵਾ ਦਿੰਦੇ ਹਾਂ ਅਤੇ ਗੀਤ ਤੁਹਾਨੂੰ ਅਸੀਂ ਸੁਣਵਾਉਂਦੇ ਹਾਂ। ਫਿਰ ਆਪਣੀ ਪ੍ਰੋਗਰਾਮ ਦੇ ਅੰਦਰ ਜਿਵੇਂ ਸ਼ੁਰੂਆਤ ਕੀਤੀ ਸੀ, ਦਿਵੰਗਤ ਮੋਹਨ ਆਲੋਕ ਜੀ ਦੀ ਜਯੰਤੀ ਹੈ, ਅਤੇ ਅੱਜ ਉਹਨਾਂ ਦੀ ਕੋਈ ਪੁਰਾਣੀ ਰਿਕਾਰਡਿੰਗ ਸਾਡੇ ਕੋਲ, ਅਸ਼ੋਕ ਰਾਜੇਸ਼ ਚੱਡਾ ਜੀ ਦੇ ਨਾਲ ਗੱਲਬਾਤ ਸਾਡੇ ਕੋਲ ਪਈ ਹੈ, ਅਸੀਂ ਜ਼ਰੂਰ ਸੁਣਾਉਂਦੇ। ਪਹਿਲਾਂ ਤੁਸੀਂ ਗੀਤ ਸੁਣ ਲਓ, ਫਿਰ ਆਪਾਂ ਗੱਲਬਾਤ ਸੁਣਾਵਾਂਗੇ।

0: ਜੀ ਹਾਂ ਦੋਸਤੋ, ਗੀਤ ਅਸੀਂ ਤੁਹਾਨੂੰ ਸੁਣਵਾਤਾ ਹੈ ਅਤੇ ਪ੍ਰੋਗਰਾਮ ਦੇ ਸ਼ੁਰੂਆਤ ਜਿਹੜੀ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਦੋਸਤੋ, ਅੱਜ ਆਪਣਾ ਸਮਾਂ ਆ ਚੁੱਕਿਆ, ਉਹ ਗੱਲਬਾਤ ਪੂਰੀ ਕਰਾਂਗੇ ਦੋਸਤੋ। ਅਤੇ ਦਿਵੰਗਤ ਆਲੋਕ ਮੋਹਨ ਆਲੋਕ ਜੀ ਦੇ ਨਾਲ ਗੱਲਬਾਤ ਰਾਜੇਸ਼ ਚੱਡਾ ਜੀ ਦੀ ਆਪਾਂ ਸੁਣਵਾਵਾਂਗੇ। ਤੁਹਾਡੀ ਪੁਰਜ਼ੋਰ ਜਿਹੜੀ ਫਰਮਾਇਸ਼ ਸੀ ਅਸੀਂ ਪੂਰੀ ਕਰ ਰਹੇ ਹਾਂ। ਅਤੇ ਅਗਰ ਗੱਲ ਕਰੀਏ ਦੋਸਤੋ, ਸੁਖਵਿਆਤ ਮਸ਼ਹੂਰ ਸਿਰਜਣ ਧਰਮੀ ਸਵਰਗੀਏ ਮੋਹਨ ਆਲੋਕ ਦੋਸਤੋ, ਇਹ ਕੇਵਲ ਸ਼ਬਦਾਂ ਦੇ ਜਾਦੂਗਰ ਨਹੀਂ ਸੀ, ਅਤੇ ਇਹਨਾਂ ਦੇ ਵਿਵਿਧ ਸਾਹਿਤਕ ਵਿਦਿਆ ਦੀ ਸ਼ਿਲਪੀ ਦੇ ਇਹਨਾਂ ਨਾਲ ਸੀ। ਮੋਹਨ ਆਲੋਕ ਨੇ ਰਚੇ ਡੱਕੇ ਸਮਾਜ ਦੀ ਜਿਹੜੀ ਬੁਰਾਈਆਂ 'ਤੇ ਅਜਿਹਾ ਵਾਰ ਕੀਤਾ, ਜਿਹਨੇ ਮਿਠਾਸ 'ਚ ਡੁਬੋ ਕਰ ਮੋਹਨ ਜੀ ਨੇ ਪ੍ਰਸਤੁਤ ਕਰਨ ਦਾ ਹੁਨਰ ਡੱਕੇ ਦੀ ਆਤਮਾ ਬਣ ਗਈ। ਅੱਜ 3 ਜੁਲਾਈ ਹੈ ਦੋਸਤੋ, ਦਿਵੰਗਤ ਮੋਹਨ ਆਲੋਕ ਜੀ ਦੀ ਜਯੰਤੀ ਹੈ। ਅਤੇ ਪ੍ਰੋਗਰਾਮ ਦੇ ਵਿੱਚ ਅਸੀਂ ਸ਼ੁਰੂਆਤ ਜਿਵੇਂ ਤਾਂ ਦੱਸੀ ਸੀ ਕਿ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਅਤੇ ਇਹਨਾਂ ਨਾਲ ਗੱਲਬਾਤ ਕਰ ਰਹੇ ਰਾਜੇਸ਼ ਚੱਡਾ ਜੀ।
1: ਮੋਹਨ ਜੀ, ਸਭ ਤੋਂ ਪਹਿਲਾਂ ਤਾਂ ਪੰਜਾਬੀ ਪ੍ਰੋਗਰਾਮ ਦੇ ਜ਼ਰੀਏ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਤੁਸੀਂ ਡੱਕੇ, ਹਾਂਜੀ, ਇਹ ਡੱਕੇ ਕਰਕੇ ਜਿਹੜੀ ਸ਼ੁਰੂਆਤ ਕੀਤੀ ਇੱਕ ਨਵੀਂ ਵਿਧਾ ਦੀ ਪੰਜਾਬੀ ਦੇ ਵਿੱਚ, ਇਹਦੇ ਬਾਰੇ ਪਹਿਲਾਂ ਕੁਝ ਸਾਡੇ ਸੁਣਨ ਵਾਲੇ ਨੂੰ ਦੱਸੋ।
2: ਹਾਂਜੀ, ਡੱਕੇ ਪੰਜਾਬੀ 'ਚ ਇੱਕ ਨਵਾਂ ਪ੍ਰਯੋਗ ਹੈ
1: ਜੀ।
2: ਅੰਗਰੇਜ਼ੀ ਦੀ ਇੱਕ ਬੜੀ ਸਸ਼ਕਤ ਵਿਧਾ ਹੈਗੀ ਲਿਮਰਿਕ
1: ਜੀ।
2: ਲਿਮਰਿਕ ਦੀ ਇਹ ਖਾਸ ਗੱਲ ਹੈ ਕਿ ਨੌਨਸੈਂਸੀਕਲ ਹੁੰਦਾ
1: ਜੀ, ਮਤਲਬ ਜਿਹਦਾ ਕੋਈ ਮਤਲਬ ਨਹੀਂ,
2: ਮਤਲਬ ਨਹੀਂ ਨਿਕਲਦਾ, ਅਤੇ ਸ਼ਬਦ 'ਤੇ ਜ਼ਿਆਦਾ ਜ਼ੋਰ ਹੁੰਦਾ
1: ਜੀ।
2: ਹਿੰਦੀ 'ਚ ਇਹਦਾ ਪ੍ਰਯੋਗ ਕੀਤਾ ਭਾਰਤ ਭੂਸ਼ਣ ਅਗਰਵਾਲ ਨੇ
1: ਜੀ,
2: ਤੁਕ ਤੱਕ ਨਾਂ ਕਰਕੇ
1: ਜੀ।
2: ਅਤੇ ਭਾਰਤ ਦੀਆਂ 22 ਭਾਸ਼ਾਵਾਂ 'ਚ 9-10 ਭਾਸ਼ਾਵਾਂ ਵਿੱਚ
1: ਜੀ
2: ਲਿਮਰਿਕ ਦਾ ਅੱਜ ਤਾਈਂ ਪ੍ਰਯੋਗ ਹੋਇਆ। ਮੈਂ ਪੁਸ਼ਕਰ ਗਿਆ ਸੀ ਅਤੇ ਉੱਥੇ ਪੰਜਾਬੀ ਦੇ ਕਵੀ ਮਿੱਤਰ ਮੈਨੂੰ ਮਿਲੇ,
1: ਹਾਂਜੀ,
2: ਅਮਰਜੀਤ ਕੌਂਕੇ, ਸੁਰਜੀਤ ਪਾਤਰ ਜੀ, ਨੂਰ ਸਾਹਿਬ,
1: ਹਾਂਜੀ,
2: ਉੱਥੇ ਮੈਂ ਉਹ ਡਾਂਖਲੇ ਉਹਨਾਂ ਨੂੰ ਸੁਣਾਏ
1: ਜੀ।
2: ਤਾਂ ਉਹ ਕਹਿਣ ਲੱਗੇ ਵੀ ਪੰਜਾਬੀ 'ਚ ਤਾਂ ਸਾਡੇ ਜੀ ਹੈ ਨਹੀਂ ਚੀਜ਼
1: ਜੀ।
2: ਸੁਰਜੀਤ ਜੀ ਪਾਤਰ ਨੇ ਫਿਰ ਮੈਨੂੰ ਪੁੱਛਿਆ ਕਿ ਡਾਂਖਲਾ ਕੀ ਹੁੰਦਾ ਜੀ।
1: ਹਾਂਜੀ,
2: ਮੈਂ ਕਿਹਾ ਜੀ ਇਹ ਨਿਰਰਥਕ ਆ ਵੀ ਵਿਅਕਤੀ ਦਾ ਛੰਦ ਹੈ, ਤਾਂ ਡਾਂਖਲਾ ਜਿਵੇਂ ਡੱਕਰੇ ਹੁੰਦੇ ਆਪਣੇ ਡੱਕੇ ਫੁੱਲ ਪਾਤ, ਕੋਈ ਗਿਆਨ ਕਾਨੂੰਨ ਦੇ ਫੁੱਲ ਪਾਤ ਤੋਂ ਵਿਹੀਨ ਜਿਹੜੇ ਡੱਕੇ ਹੁੰਦੇ ਆ
1: ਜਿਹਨਾਂ ਦਾ ਆਪਣਾ,
2: ਹਾਂ, ਜਿਹਨਾਂ ਦਾ ਨਹੀਂ ਨਿਕਲਦਾ
1: ਬਿਲਕੁਲ, ਲੇਕਿਨ ਉਹਨਾਂ ਦਾ ਵਜੂਦ ਜ਼ਰੂਰ ਹੁੰਦਾ,
2: ਉਹਨਾਂ ਦਾ ਵਜੂਦ ਜ਼ਰੂਰ ਹੁੰਦਾ। ਤਾਂ ਫਿਰ ਮੈਂ ਉਹਨਾਂ ਨੇ ਕਿਹਾ ਕਿ ਇਹੋ ਜਿਹਾ ਪ੍ਰਯੋਗ ਪੰਜਾਬੀ 'ਚ ਵੀ ਹੋਣਾ ਚਾਹੀਦਾ
1: ਜੀ।
2: ਮੈਂ ਫਿਰ ਇਹ ਪੰਜਾਬੀ 'ਚ 150 ਡਾਂਖਲੇ
1: ਡੱਕੇ
2: ਕਰਕੇ,
1: ਹਾਂਜੀ,
2: ਇਹ ਨਾਂ ਉਹਨਾਂ ਨੇ ਸੁਰਜੀਤ ਜੀ ਪਾਤਰ ਨੇ ਦਿੱਤਾ ਡੱਕੇ।
1: ਅੱਛਾ ਅੱਛਾ ਅੱਛਾ, ਵਾਹ ਵਾਹ, ਬਹੁਤ ਸੋਹਣਾ ਨਾਂ, ਬਹੁਤ ਸੋਹਣਾ। ਕੁਝ ਡੱਕੇ ਫਿਰ ਸਾਨੂੰ, ਹਾਂ, ਸੁਣਾਓ ਸਾਨੂੰ ਫਿਰ ਡੱਕੇ।
2: ਇੱਕ ਤਾਂ ਇਹ ਜਿਹੜਾ ਕ੍ਰਿਕਟ ਦਾ ਆਪਣੇ ਮੈਚ,
1: ਹਾਂਜੀ,
2: ਬੜਾ ਅੱਜ,
1: ਹਾਂਜੀ, ਬਹੁਤ ਸ਼ੋਰ ਅੱਜ ਕੱਲ੍ਹ ਕ੍ਰਿਕਟ ਦਾ।
2: ਤਾਂ ਸਿੱਕਾ ਉਛਾਲਦੇ ਪਹਿਲਾਂ ਬੈਟਿੰਗ ਕੌਣ ਕਰੂਗਾ ਅਤੇ ਬੋਲਿੰਗ ਕੌਣ ਕਰੂਗਾ,
1: ਜਿਹਨੂੰ ਟੌਸ ਕਹਿੰਦੇ
2: ਆ, ਟੌਸ ਕਹਿੰਦੇ। ਕ੍ਰਿਕਟ ਅੰਪਾਇਰ ਸ੍ਰੀ ਸਰਜਨ ਸਟਿੱਕਰ
1: ਜੀ,
2: ਕ੍ਰਿਕਟ ਅੰਪਾਇਰ ਸ੍ਰੀ ਸਰਜਨ ਸਟਿੱਕਰ ਨੇ ਸਿੱਕਾ ਉਛਾਲਿਆ ਇੱਕ ਲੈ ਕੇ ਥੋੜੀ ਲੀਕਰ, ਥੋੜੀ ਸ਼ਰਾਬ ਪੀ ਕੇ। ਕ੍ਰਿਕਟ ਅੰਪਾਇਰ ਸਰਜਨ ਸਟਿੱਕਰ ਨੇ ਸਿੱਕਾ ਉਛਾਲਿਆ ਇੱਕ
1: ਲੈ ਕੇ ਥੋੜੀ
2: ਲੀਕਰ, ਖੜਾ ਹੋ ਗਿਆ ਟੌਸ,
1: ਹਾਂਜੀ, ਖੜਾ ਹੋ ਗਿਆ,
2: ਖੜਾ ਹੋ ਗਿਆ ਟੌਸ,
1: ਹਾਂਜੀ,
2: ਬੋਲੇ ਕਰਕੇ ਅਫਸੋਸ,
1: ਹਾਂਜੀ,
2: ਹੁਣ ਤੁਸੀਂ ਉਡੀਕੋ ਇਹਨੂੰ

0: ਤੇ ਹਿੱਲਣ ਤੀਕਰ ਕਿ ਆ ਹੁਣ ਤਾਂ ਭੂਕੰਪ ਆਊਗਾ ਤਾਂ ਪਤਾ ਲੱਗੂਗਾ ਵੀ ਇਹ ਡਿੱਗੂਗਾ
1: ਕਿਹੜੇ ਪਾਸੇ ਗਿਰੂਗਾ ਤੇ ਕਿਹੜੇ ਹਿੱਸੇ ਕੀ ਆਊਗਾ। ਸਹੀ ਗੱਲ ਹੈ
0: ਤੇ ਐਵੇਂ ਇੱਕ ਹੈਗਾ
1: ਹਾਂਜੀ
0: ਇੰਡੀਅਨ ਕਲਾਸਿਕ ਵਰਲਡ 'ਚ
1: ਜੀ
0: ਬੜਾ ਪ੍ਰਸਿੱਧ ਹੈ, ਬਾਹਰ ਚੋਂ ਲੋਕ ਬਾਹਰ ਤੋਂ ਵੀ ਆਉਂਦੇ ਆ ਸਿੱਖਣ ਨੂੰ।
1: ਹਾਂਜੀ
0: ਤੇ ਵੇਖੋ ਇੱਕ ਇੰਡੀਅਨ ਕਲਾਸਿਕ ਸਿੱਖਣ
1: ਜੀ
0: ਇੱਕ ਲੇਡੀ ਫਰੋਮ ਫਰਾਂਸ।
1: ਅੱਛਾ ਅੱਛਾ ਫਰੋਮ ਫਰਾਂਸ
0: ਇੰਡੀਅਨ ਕਲਾਸਿਕ ਸਿੱਖਣ ਇੱਕ ਲੇਡੀ ਫਰੋਮ ਫਰਾਂਸ ਆਈ ਆ ਕੇ ਉਹਨੇ ਸੀ ਲੁਧਿਆਣੇ ਲਿੱਤੀ ਸਾਂਸ।
1: ਵਾਹ ਵਾਹ ਵਾਹ
0: ਇੰਡੀਅਨ ਕਲਾਸਿਕ ਸਿੱਖਣ ਇੱਕ ਲੇਡੀ ਫਰੋਮ ਫਰਾਂਸ ਆਈ ਆ ਕੇ ਉਹਨੇ ਸੀ ਲੁਧਿਆਣੇ ਲਿੱਤੀ ਸਾਂਸ ਨੀ ਮੱਛਰਾਂ ਨੇ ਛੱਡੀ ਖੂਬ ਪਿਆਰ ਨਾਲ ਵੱਡੀ ਇੱਕ ਰਾਤ ਚ ਹੀ ਸਿੱਖ ਗਈ ਉਹ ਕਥਕ ਕਲੀ ਡਾਂਸ।
1: ਵਾਹ ਜੀ ਵਾਹ ਬਹੁਤ ਵਧੀਆ। ਹਾਂਜੀ
0: ਇੱਕ ਹੋਰ ਹੈ ਜੀ
1: ਹਾਂਜੀ
0: ਕਿ ਲਾੜਾ ਸੀਗਾ ਜੱਗ ਜਿੱਡਾ ਵਰ ਕਾਹਦਾ ਵਰ ਸੀ ਗੋਡੇ ਕੋਲ ਸਰ ਸੀ ਹਿੱਲ ਗਈ ਡਿਸਕ ਜਦੋਂ ਹਾਰ ਪਾਉਣ ਲੱਗੀ। ਦੁਬਾਰਾ ਸੁਣ ਲਿਓ
1: ਤੁਸੀਂ
0: ਕਿ ਲਾੜਾ ਸੀਗਾ ਜੱਗ ਜਿੱਡਾ ਲਾੜਾ ਸੀਗਾ ਜੱਗ ਜਿੱਡਾ ਤੇ ਨਾਂ ਵੀ ਸੀ ਜੱਗੀ ਕੁੜੀ ਸੀਗੀ ਲੰਮੀ ਜਿਵੇਂ ਬਿਗ ਬੀ ਦੀ ਸੱਗੀ ਵਰ ਕਾਹਦਾ ਵਰ ਸੀ ਗੋਡੇ ਕੋਲ ਸਰ ਸੀ ਹਿੱਲ ਗਈ ਡਿਸਕ ਜਦੋਂ ਹਾਰ ਪਾਉਣ ਲੱਗੀ। ਇੱਕ ਜਿਹੜਾ ਅਲਟਰਾਸਾਊਂਡ ਦਾ ਬੜਾ ਅੱਜ ਕੱਲ੍ਹ ਚੱਲਿਆ ਹੋਇਆ ਕਿਸੇ ਦਾ ਢਿੱਡ ਦੁਖਦਾ ਹੋਵੇ ਤਾਂ ਅਲਟਰਾਸਾਊਂਡ ਗੋਡਾ ਦੁਖਦਾ ਹੋਵੇ ਤਾਂ
1: ਅਲਟਰਾਸਾਊਂਡ
0: ਤੇ ਵੇਖੋ ਜੀ ਇੱਕ
1: ਹਾਂਜੀ ਇਹਦੇ ਤੇ ਵੀ ਡੱਕਾ
0: ਪਰਚੀ ਦਿੱਤੀ ਉਹ ਅਲਟਰਾਸਾਊਂਡ ਕਰਾਉਣ ਲਈ ਦਿੱਤਾ ਜਦੋਂ ਰੁਕਾ ਡਾਕਟਰ ਨੇ ਪਰਚੀ ਲਿਖ ਕੇ ਦਿੱਤੀ ਅਲਟਰਾਸਾਊਂਡ ਕਰਾਉਣ ਲਈ ਦਿੱਤਾ ਜਦੋਂ ਰੁਕਾ ਢਿੱਡ ਨਹੀਂ ਗੋਡਾ ਦੁਖਦਾ ਬੋਲਿਆ ਸੁੱਖਾ। ਅਲਟਰਾਸਾਊਂਡ ਕਰਾਉਣ ਲਈ ਦਿੱਤਾ ਜਦੋਂ ਰੁਕਾ ਢਿੱਡ ਨਹੀਂ ਗੋਡਾ ਦੁਖਦਾ ਹੈ
1: ਬੋਲਿਆ
0: ਸੁੱਖਾ ਡਾਕਟਰ ਬੋਲਿਆ ਭਾਈ ਨਾੜ ਢਿੱਡ ਚੋਂ ਹੈ ਆਈ
1: ਅੱਛਾ
0: ਚੈੱਕਅਪ ਫਸਟ ਮੈਂ ਐਵੇਂ ਮਾਰਦਾ ਨੀ ਟੁੱਕ ਟੁੱਕਾ
1: ਜੀ ਵਾਹ।
0: ਅਲਟਰਾਸਾਊਂਡ ਕਰਾਉਣ ਲਈ ਦਿੱਤਾ ਜਦੋਂ ਰੁਕਾ ਗੋਡਾ ਢਿੱਡ ਨਹੀਂ ਗੋਡਾ ਦੁਖਦਾ ਬੋਲਿਆ ਸੁੱਖਾ ਡਾਕਟਰ ਬੋਲਿਆ ਭਾਈ ਨਾੜ ਢਿੱਡ ਚੋਂ ਹੈ ਆਈ ਚੈੱਕਅਪ ਫਸਟ ਮੈਂ ਐਵੇਂ ਮਾਰਦਾ ਨੀ ਟੁੱਕਾ ਕਿ ਨਾੜੀ ਤਾਂ ਢਿੱਡ ਚੋਂ ਹੀ ਆਈ ਗੋਡੇ ਦੀ। ਜੀਰਾ ਦੇ ਜੋਰਾਵਰੂ ਨੇ ਜਾ ਕੇ ਤਨੋਲੇ ਉਥੋਂ ਤਿੰਨ ਚਾਰ ਬੋਰੀ ਚੁੱਕ ਲੇ ਬਨੋਲੇ। ਜੀਰਾ ਦੇ ਜੋਰਾਵਰੂ ਨੇ ਜਾ ਕੇ ਤਨੋਲੇ ਉਥੋਂ ਤਿੰਨ ਚਾਰ ਬੋਰੀ ਚੁੱਕ ਲੇ ਬਨੋਲੇ ਮੰਗੀ ਸੇਠ ਨੇ ਪੇਮੈਂਟ ਬੋਲਿਆ ਹੈ ਨਾ ਇਨੋਸੈਂਟ ਪੈਸੇ ਜੇ ਹੁੰਦੇ ਸਾਡੇ ਮੰਡੀ ਚ ਨਹੀਂ ਸੀ ਕੋਲੇ। ਜੀਰਾ ਦੇ ਜੋਰਾਵਰੂ ਨੇ ਜਾ ਕੇ ਤਨੋਲੇ ਉਥੋਂ ਤਿੰਨ ਚਾਰ ਬੋਰੀ ਚੁੱਕ ਲੇ ਬਨੋਲੇ ਮੰਗੀ ਸੇਠ ਨੇ ਪੇਮੈਂਟ ਬੋਲਿਆ ਹੈ ਨਾ ਇਨੋਸੈਂਟ ਪੈਸੇ ਹੀ ਜੇ ਹੁੰਦੇ ਸਾਡੇ ਮੰਡੀ ਨਹੀਂ ਸੀ
1: ਕੋਲੇ। ਵਾਹ ਬਹੁਤ ਸੋਹਣਾ ਜੀ ਬਹੁਤ ਸੋਹਣਾ।
0: ਹੋਰ ਲਿਓ
1: ਹਾਂਜੀ
0: ਉਹ ਜਿਹੜੇ ਆਪਣੇ ਹੀਰੋਇਨ ਜਿਹੜੀ ਨਾਇਕਾਵਾਂ ਦੀ ਪਤਲੀ ਕਮਰ ਤੇ
1: ਹਾਂਜੀ ਬਿਲਕੁਲ ਬਿਲਕੁਲ
0: ਬੜਾ ਵਰਣਨ ਹੋਇਆ ਜੀ ਹਿੰਦੀ ਤੇ
1: ਹਾਂਜੀ ਬਿਲਕੁਲ ਸ਼ਿੰਗਾਰ ਰਸ ਆਪਣਾ ਅਲੱਗ ਹੀ।
0: ਅਕਬਰ ਇਲਾਹਾਬਾਦੀ ਨੇ ਤਾਂ ਇੱਥੇ ਤੱਕ ਆਖਿਆ ਕਿ ਉਹ ਆਖਿਆ ਕਿ ਮਗਰਿਬ ਨੇ ਦੇਖ ਲਈ ਹੈ ਖੁਰਦਬੀਨ ਸੇ ਉਨਕੀ ਕਮਰ ਮਸ਼ਰਕ ਕੀ ਸ਼ਾਇਰੀ ਕਾ ਮਜ਼ਾ ਕਿਰਕਿਰਾ ਹੁਆ। ਤਾਂ ਵੈਸੇ ਇੱਕ ਹੀਰੋਇਨ ਹੈ ਜੀ ਰੱਬ ਨੇ ਬਣਾਈ ਸੀਗੀ ਜਿਵੇਂ ਖੂਬ ਕਾਲੀ ਚ ਜਲਦਬਾਜੀ ਚ ਰੱਬ ਨੇ ਬਣਾਈ ਸੀਗੀ ਜਿਵੇਂ ਖੂਬ
1: ਕਾਲੀ ਵਿੱਚ
0: ਕਾਲੀ ਚ ਉੱਡ ਜੂਗੀ ਘਰ ਵਾਲੇ ਰੱਖਦੇ ਸੀ ਜਾਲੀ ਚ।
1: ਸੰਭਾਲ ਕੇ ਹਾਂਜੀ
0: ਰੱਬ ਨੇ ਬਣਾਈ ਸੀਗੀ ਜਿਵੇਂ ਖੂਬ ਕਾਲੀ ਚ ਉੱਡ ਜੂਗੀ ਘਰ ਵਾਲੇ ਰੱਖਦੇ ਸੀ ਜਾਲੀ ਚ ਕੁੜੀ ਕੀ ਕਮਾਲ ਸੀ ਪਤਲੀ ਜਿਵੇਂ ਵਾਲ ਸੀ ਨਹਾਉਂਦੀ ਸੀ ਤਾਂ ਕਈ ਵਾਰ ਆ ਜਾਂਦੀ ਸੀ ਨਾਲੀ ਚ। ਰੱਬ ਨੇ ਬਣਾਈ ਸੀ ਕਿ ਜਿਵੇਂ ਖੂਬ
1: ਕਾਲੀ ਚ
0: ਕਾਲੀ ਚ ਉੱਡ ਜੂਗੀ ਘਰ ਵਾਲੇ ਰੱਖਦੇ ਸੀ ਜਾਲੀ ਚ ਕੁੜੀ ਕੀ ਕਮਾਲ
1: ਸੀ
0: ਪਤਲੀ ਜਿਵੇਂ ਵਾਲ ਸੀ ਨਹਾਉਂਦੀ ਸੀ ਤਾਂ ਕਈ ਵਾਰ ਆ ਜਾਂਦੀ ਸੀ ਨਾਲੀ ਚ। ਇੱਕ ਹੋਰ ਵੇਖੋ ਜੀ
1: ਹਾਂਜੀ
0: ਜੀਤਾ ਸੀ ਬਾਜ਼ਾਰ ਚੋਂ ਲੈ ਕੇ ਆਇਆ ਜੀਰਾ।
1: ਅੱਛਾ ਅੱਛਾ ਅੱਛਾ
0: ਜੀਤਾ ਸੀ ਬਾਜ਼ਾਰ ਚੋਂ ਲੈ ਕੇ ਆਇਆ ਜੀਰਾ ਘਰੇ ਆ ਕੇ ਵੇਖਿਆ ਵਿੱਚ ਨਿਕਲਿਆ ਇੱਕ ਹੀਰਾ।
1: ਵਾਹ ਵਾਹ
0: ਜੀਤਾ ਸੀ ਬਾਜ਼ਾਰ ਚੋਂ ਲੈ ਕੇ ਆਇਆ ਜੀਰਾ ਘਰੇ ਆ ਕੇ ਵੇਖਿਆ ਵਿੱਚ ਨਿਕਲਿਆ ਇੱਕ ਹੀਰਾ ਅੰਗੂਠੀ ਚ ਜੜਾਇਆ ਪਰ ਜਦੋਂ ਨਹਾਇਆ ਫੁੱਲ ਗਿਆ ਉਹ ਆਖਿਰਕਾਰ ਸੀਗਾ ਗੂੰਦ ਕਤੀਰਾ।
1: ਵਾਹ ਜੀ ਵਾਹ ਵਾਹ
0: ਇੱਕ ਹੋਰ ਲਓ ਜੀ।

0: हाँ जी, हाँ जी,
1: ਡਾਕਟਰਾਂ ਤੇ ਹੀ ਹੈਗਾ।
0: हाँ जी,
1: ਪਦਮਪੁਰ ਦੇ ਡਾਕਟਰ ਪਰਮਾਰਾਮ ਪੂਨੀਆ,
0: ਵਾਹ,
1: ਪਦਮਪੁਰ ਦੇ ਡਾਕਟਰ ਪਰਮਾਰਾਮ ਪੂਨੀਆ
0: ਪੂਨੀਆ,
1: ਨੇ ਇੱਕ ਹਸਪੀਟਲ ਖੋਲਿਆ ਜਾ ਕੇ ਪਿੰਡ ਰੂਣੀਆਂ,
0: ਰੂਣੀਆਂ, ਅੱਛਾ,
1: ਬੀਕਾਨੇਰ ਕੋਲੇ ਪਿੰਡ
0: ਹਾਂ ਜੀ,
1: ਰੂਣੀਆਂ, ਤੇ ਇਹਦੇ ਨਾਂ ਤੇ ਪਿੰਡ ਜਿਹੜੇ ਆ ਸਾਰੇ ਕਾਲਪਨਿਕ ਹੁੰਦੇ ਆ।
0: ਠੀਕ ਠੀਕ
1: ਕਿਸੇ ਬੰਦੇ ਦੇ ਨਾਂ ਤੇ ਪਿੰਡ ਜੇ ਮਿਲਦੇ ਹੋਣ
0: ਹਾਂ ਜੀ,
1: ਤਾਂ ਉਹ ਜ਼ਿੰਮੇਵਾਰੀ ਸਾਡੀ ਨਹੀਂ
0: ਹਾਂ, ਸਾਡੇ
1: ਹੈਗੀ,
0: ਡੱਕੇ ਦੀ ਹੈ
1: ਕਿਉਂਕਿ
0: ਜੀ,
1: ਇਹ ਡੱਕੇ ਦੀ ਜ਼ਿੰਮੇਵਾਰੀ ਨਹੀਂ ਹੈ, ਕਾਲਪਨਿਕ ਹੁੰਦੇ
0: ਹਾਂ
1: ਸਾਰੇ।
0: ਜੀ
1: ਇੱਥੇ ਪਦਮਪੁਰ ਵੀ ਹੈ, ਪਦਮਪੁਰ 'ਚ ਕੋਈ ਪਰਮਾਰਾਮ ਵੀ ਮਿਲ ਜੂਗਾ ਫਿਰ ਉਹ ਆਖੂਗਾ ਮੇਰੇ 'ਤੇ ਲਿਖਿਆ,
0: ਨਹੀਂ ਹੈ ਜੀ, ਕੋਈ
1: ਤੇ
0: ਗੱਲ
1: ਇਹ
0: ਨਹੀਂ,
1: ਸਾਰਾ ਕਾਲਪਨਿਕ ਹੁੰਦਾ ਹੈ, ਇਹਦੇ
0: ਬਿਲਕੁਲ
1: ਵਾਸਤੇ ਮੈਂ
0: ਬਿਲਕੁਲ,
1: ਮਾਫੀ
0: ਹਾਂ
1: ਚਾਹੂੰਗਾ
0: ਜੀ,
1: ਜੀ।
0: ਹਾਂ ਜੀ, ਬਿਲਕੁਲ, ਹਾਂ ਜੀ,
1: ਪਦਮਪੁਰ ਦੇ ਡਾਕਟਰ ਪਰਮਾਰਾਮ ਪੂਨੀਆ
0: ਹਾਂ ਜੀ
1: ਨੇ ਇੱਕ ਹਸਪੀਟਲ ਖੋਲਿਆ ਜਾ ਕੇ ਪਿੰਡ
0: ਰੂਣੀਆਂ,
1: ਰੂਣੀਆਂ, ਆਈ ਇੱਕ ਮੱਖੀ,
0: ਆਹਾ,
1: ਉਹਦੀ ਦੁਖਦੀ ਸੀ ਬੱਖੀ,
0: ਬੱਖੀ, ਵਾਹ,
1: ਵੇਖ ਕੇ ਤੇ ਬੋਲਿਆ ਮੈਡਮ ਲੱਗਦਾ ਹੈ ਨਮੂਨੀਆ। ਪਦਮਪੁਰ ਦੇ ਡਾਕਟਰ ਪਰਮਾਰਾਮ ਪੂਨੀਆ ਨੇ ਇੱਕ ਹਸਪੀਟਲ ਖੋਲਿਆ ਜਾ ਕੇ ਪਿੰਡ
0: ਪਿੰਡ ਰੂਣੀਆਂ,
1: ਰੂਣੀਆਂ, ਆਈ ਇੱਕ ਮੱਖੀ, ਉਹਦੀ ਦੁਖਦੀ ਸੀ ਬੱਖੀ,
0: ਬੱਖੀ,
1: ਵੇਖ ਕੇ ਤੇ ਬੋਲਿਆ ਮੈਡਮ ਲੱਗਦਾ ਹੈ ਨਮੂਨੀਆ।
0: ਵਾਹ ਸਾਹਿਬ, ਵਾਹ, ਬਹੁਤ ਸੋਹਣੇ, ਕਮਾਲ ਕਰਤੀ। ਤੇ ਇਹ ਮਿੱਤਰੋ ਕੁਝ ਡੱਕੇ ਸੁਣੇ ਤੁਸੀਂ ਮੋਹਨ ਆਲੋਕ ਜੀ ਤੋਂ, ਇਹਨਾਂ ਦੇ ਬਾਰੇ 'ਚ ਇਹਨਾਂ ਦੀ ਚਰਚਾ ਅਸੀਂ ਪਹਿਲਾਂ ਕੀਤੀ। ਵਾਕਈ ਮੋਹਨ ਜੀ, ਆਪਾਂ ਕਹਿ ਸਕਦੇ ਹਾਂ ਕਿ ਇਸ ਤਰ੍ਹਾਂ ਦੇ ਜਿਸ ਦਾ ਜ਼ਿਕਰ ਤੁਸੀਂ ਕੀਤਾ ਨੌਨ ਸੈਂਸ ਦਾ, ਅਤੇ ਜਦੋਂ ਕਦੀ ਕੋਈ ਮਤਲਬ ਨਹੀਂ ਨਿਕਲਦਾ ਉਦੋਂ ਜਾ ਕੇ ਬਿਲਕੁਲ ਉਹੀ ਗੱਲ ਯਾਦ ਆਉਂਦੀ, ਜਦੋਂ ਦਿਮਾਗ ਪਾਸੇ ਹੋ ਜਾਏ ਅਤੇ ਦਿਲ ਦਾ ਅਸਰ ਸਾਹਮਣੇ ਆ ਜਾਏ, ਉਦੋਂ ਜਾ ਕੇ ਬੁੱਲੇ ਸ਼ਾਹ ਦੀ ਗੱਲ ਯਾਦ ਆਉਂਦੀ ਹੈ ਕਿ ਚੱਲ ਬੁੱਲਿਆ ਚੱਲ ਉੱਥੇ ਚੱਲੀਏ ਜਿੱਥੇ ਸਾਰੇ ਅੰਨੇ, ਨਾ ਕੋਈ ਸਾਡੀ ਜਾਤ ਪਛਾਣੇ, ਨਾ ਕੋਈ ਸਾਨੂੰ ਮੰਨੇ। ਤੁਹਾਡੇ ਨਾਲ ਮੁਲਾਕਾਤ ਹੋਈ, ਗੱਲਬਾਤ ਕੀਤੀ।
1: ਹਾਂਜੀ, ਇਕਬਾਲ ਦਾ ਇੱਕ ਸ਼ੇਰ ਹੈ ਜੀ,
0: ਵਾਹ ਵਾਹ ਵਾਹ,
1: ਇਸ ਵਾਸਤੇ ਮੈਂ,
0: ਹਾਂਜੀ,
1: ਇਕਬਾਲ ਸਾਹਿਬ ਨੇ ਆਖਿਆ ਹੈ
0: ਜੀ,
1: ਅੱਛਾ ਹੈ ਦਿਲ ਕੇ ਸਾਥ ਰਹੇ ਪਾਸਵਾਨੇ ਅਕਲ,
0: ਵਾਹ ਵਾਹ ਵਾਹ, ਅੱਛਾ ਹੈ ਦਿਲ ਕੇ ਸਾਥ,
1: ਅੱਛਾ ਹੈ ਦਿਲ ਕੇ ਸਾਥ ਰਹੇ ਪਾਸਵਾਨੇ ਅਕਲ, ਲੇਕਿਨ ਕਭੀ ਕਭੀ ਇਸੇ ਤਨਹਾ ਵੀ ਛੋੜੀਏ।
0: ਵਾਹ ਸਾਹਿਬ, ਬਸ ਇਸੇ ਦੀ,
1: ਸਾਰਾ ਦਿਨ ਅਕਲ ਦੇ ਪਿੱਛੇ
0: ਜੀ ਜੀ ਜੀ ਜੀ
1: ਲੱਠ ਲੈ ਕੇ ਪਏ ਰਹਿੰਦੇ ਆ ਆਪਾਂ ਲੋਕ,
0: ਹਾਂਜੀ,
1: ਇਹਨੂੰ ਕਦੇ ਕਦੇ
0: ਇਕੱਲੇ ਵੀ ਛੱਡਣਾ ਚਾਹੀਦਾ,
1: ਇਕੱਲਾ ਵੀ ਛੱਡਣਾ ਚਾਹੀਏ, ਥੋੜਾ ਹਲਕਾ ਫੁਲਕਾ ਜਿਹੜਾ ਹੈ
0: ਜੀ
1: ਉਹ ਵੀ ਸੁਣਨਾ ਚਾਹੀਏ, ਸੁਣਾਉਣਾ ਚਾਹੀਦਾ।
0: ਇਹ ਕੋਸ਼ਿਸ਼ ਅੱਜ ਵੀ ਤੁਹਾਡੇ ਜ਼ਰੀਏ ਇਸ ਪ੍ਰੋਗਰਾਮ ਵਿੱਚ ਅਸੀਂ ਕੀਤੀ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ।

ਸ਼ਰੋਤਾ ਤੁਸੀਂ ਸੁਣ ਰਹੇ ਸੀ ਦਿਵੰਗਤ ਮੋਹਨ ਆਲੋਕ ਦੀ ਗੱਲਬਾਤ ਰਾਜੇਸ਼ ਚੱਡਾ ਜੀ ਨਾਲ। ਅਤੇ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਕਿਹੋ ਲੱਗਿਆ ਤੁਸੀਂ ਜ਼ਰੂਰ ਦੱਸੋਗੇ। ਅਤੇ ਆਪਾਂ ਸ਼ੁਰੂ ਕਰਦੇ ਹਾਂ ਦੋਸਤੋ ਉੱਥੇ ਜਿੱਥੇ ਆਪਾਂ ਇਸ ਪ੍ਰੋਗਰਾਮ ਦੇ ਇਸ ਗੱਲਬਾਤ ਤੋਂ ਪਹਿਲਾਂ ਆਪਾਂ ਛੱਡਿਆ ਸੀ। ਅਤੇ ਸੁਨੇਹੇ ਜਿਹੜੇ ਵਟਸਐਪ 'ਤੇ ਚੱਲੀ ਜਾਂਦੇ ਨੇ, ਅਤੇ ਜਲਾਲਾਬਾਦ ਵੈਸਟ ਤੋਂ ਇਹ ਸੁਨੇਹਾ ਪਹੁੰਚੇ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ ਪ੍ਰਿਆ ਅਤੇ ਦਿਸ਼ਾਨੀ ਅਤੇ ਨਿਮਿਤ ਆਹੂਜਾ ਦਾ। ਅਤੇ ਕਹਿੰਦੇ ਜੀ ਪ੍ਰੋਗਰਾਮ ਵਧੀਆ ਲੱਗਦਾ। ਅਤੇ ਅਗਲਾ ਸੁਨੇਹਾ ਪਹੁੰਚਿਆ ਜੀ ਵਟਸਐਪ 'ਤੇ, ਭਾਈ ਜਸਵੀਰ ਸਿੰਘ ਜੀ, ਖੁਸ਼ ਰਹੋ ਅਤੇ ਮਸਤ ਰਹੋ। ਸ਼ੁਕਰੀਆ ਜੀ ਤੁਹਾਡੇ ਆਸ਼ੀਰਵਾਦ ਦਾ, ਬਿਲਕੁਲ। ਔਰ ਅਸੀਂ ਵੀ ਚਾਹਾਂਗੇ ਤੁਸੀਂ ਵੀ ਖੁਸ਼ ਰਹੋ ਅਤੇ ਮਸਤ ਰਹੋ। ਅਤੇ ਪ੍ਰੋਗਰਾਮ ਮਿੱਟੀ ਦੀ ਖੁਸ਼ਬੂ ਸਾਨੂੰ ਖੂਬਸੂਰਤ ਲੱਗਦਾ ਜੀ, ਕਹਿੰਦੇ ਜੀ ਸਭ ਤੋਂ ਪੇਸ਼ਕਸ਼ ਦਿਲ ਦੀ ਛੂਹ ਜਾਂਦੀ ਹੈ। ਅਤੇ ਪਿਛਲੇ ਹਫ਼ਤੇ ਜਿਹੜਾ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਿਆ, ਸ਼ੁਕਰੀਆ ਜੀ। ਅਤੇ ਪ੍ਰੋਗਰਾਮ ਸ਼ੁਰੂ ਅਤੇ ਤੁਹਾਡੀ ਅਮੋਲ ਗੱਲਾਂ ਜਿਹੜੀਆਂ ਵਿਟਾਮਿਨ ਵਾਲੇ ਕੰਮ ਕਰਦੀਆਂ, ਅਤੇ ਪਾਠਕ ਸਾਹਿਬ ਵਿਟਾਮਿਨ ਥੋੜ੍ਹਾ ਜਿਹਾ ਹਿਸਾਬ ਨਾਲ ਲਿੱਤਾ ਜਾਵੇ ਵਧੀਆ ਰਹਿੰਦਾ ਜੀ। ਖੈਰ ਤੁਸੀਂ ਸ਼ੁਕਰੀਆ ਸਾਨੂੰ ਵਿਟਾਮਿਨ ਦੀ ਇਸ ਉਪਾਧੀ ਨਾਲ ਸਜਾਇਆ। ਅਤੇ ਅਗਲੀ ਗੱਲ ਲਿਖਦੇ ਜੀ ਵੀ ਇਹ ਸਾਨੂੰ ਮਤਲਬ ਗੀਤ ਜ਼ਰੂਰ ਸੁਣਵਾ ਦਿਓ। ਬਿਲਕੁਲ ਗੀਤ ਸੁਣਵਾ ਦਾਂਗੇ ਤੁਹਾਨੂੰ। ਉਹ ਲਿਖਣ ਵਾਲੇ ਜੀ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਗਵਿਆ ਮਲਹੋਤਰਾ, ਭਾਈ ਸੁੱਚਾ ਸਿੰਘ ਪਾਠਕ ਅਤੇ ਜਗਰਾਓਂ ਪੰਜਾਬ ਤੋਂ। ਸ਼ੁਕਰੀਆ ਦੋਸਤੋ ਤੁਸੀਂ ਸੁਨੇਹੇ ਭੇਜੇ। ਹਰਿਆਣਾ ਤੋਂ ਵਿਜਿੰਦਰ ਜੈਮਾਨ, ਕਾਂਤਾ ਰਾਣੀ, ਗੁੰਜਨ ਸਾਹਿਲ ਅਤੇ ਵਾਣੀ ਜੈਨਾ ਜੈਜਾਨ। ਅਤੇ ਆਹ ਅਗਲਾ ਸੁਨੇਹਾ ਪਹੁੰਚਿਆ ਜੀ, ਅਤੇ ਕਾਰਿਕਰਮ ਮਿੱਟੀ ਦੀ ਖੁਸ਼ਬੂ ਅਤੇ ਹਾਰਦਿਕ ਨਮਸਕਾਰ, ਨਮਸਕਾਰ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਅਤੇ ਬਹੁਤ ਵਧੀਆ ਪ੍ਰੋਗਰਾਮ ਲੱਗਦਾ ਮਿੱਟੀ ਦੀ ਖੁਸ਼ਬੂ ਸਾਨੂੰ ਪ੍ਰੋਗਰਾਮ, ਅਤੇ ਸਾਨੂੰ ਗੀਤ ਜ਼ਰੂਰ ਸੁਣਵਾਓ। ਅਤੇ ਭੋਪਾਲਗੜ੍ਹ ਰਾਜਸਥਾਨ ਤੋਂ ਧਰਮਿੰਦਰ ਛਿੰਪਾ, ਕਪਿਲ ਅਤੇ ਇਸ਼ਾਂਤ ਪੂਜਾ ਪਰਿਹਾਰ ਨੇ ਲਿਖ ਕੇ ਭੇਜਿਆ ਸੁਨੇਹਾ ਹੈ। ਅਗਲਾ ਸੁਨੇਹਾ ਪਹੁੰਚਿਆ ਜੀ ਮੁੰਬਈ ਸ਼ਹਿਰ ਤੋਂ, ਅਹਿਮਦ ਭਾਈ ਫੂਲਵਾਲੇ ਅਤੇ ਸਫ ਆਰਜੂ, ਜੂਹੀ ਇਕਬਾਲ ਅਤੇ ਆਮਨਾ ਨਸਰੀਨ, ਆਸਮਾ ਪਰੀ ਅਤੇ ਇਮਰਾਨ ਅਹਿਮਦ ਫੁੱਲਵਾਲੇ ਨੇ ਇਹ ਸੁਨੇਹਾ ਭੇਜਿਆ ਜੀ। ਅਗਲਾ ਸੁਨੇਹਾ ਭੇਜਿਆ ਜੀ ਮਿੱਟੀ ਦੀ ਖੁਸ਼ਬੂ ਪ੍ਰੋਗਰਾਮ ਬਹੁਤ ਵਧੀਆ ਲੱਗਦਾ, ਪਸੰਦ ਆਉਂਦਾ ਅਤੇ ਸਾਨੂੰ ਗੀਤ ਜ਼ਰੂਰ ਸੁਣਵਾਓ, ਜ਼ਰੂਰ ਸੁਣਵਾਉਣਾ। ਛੱਤੀਸਗੜ੍ਹ ਤੋਂ ਲਿਖ ਕੇ ਭੇਜਿਆ ਜੀ ਮਹਾਰਾਜ ਕੀਰਤਨਪੁਰੀ ਗੋਸਵਾਮੀ, ਲਕਸ਼ਮੀ ਦੇਵੀ ਗੋਸਵਾਮੀ, ਯੋਗੇਸ਼, ਤਿਵਿੰਕਲ, ਡਿੰਪਲ, ਮੀਨਾਕਸ਼ੀ, ਨਿਕਸ਼ਾ, ਤੁਲਸੀ ਅਤੇ ਦਿਸ਼ਾ ਗੋਸਵਾਮੀ ਨੇ। ਸਤਿ ਸ਼੍ਰੀ ਅਕਾਲ ਲਿਖ ਕੇ ਭੇਜ ਰਹੇ ਪੰਜਾਬੀ 'ਚ ਵਿੱਚ ਜੀ ਸਾਂਗਲੀ ਜ਼ਿਲ੍ਹਾ ਜੱਟ ਸ਼ਹਿਰ ਤੋਂ ਅਲਤਾਫ ਹਜ਼ੂਰੇ, ਸੇਫਲਾ ਸਹਾਬਤ ਅਤੇ ਕਿਤੇ ਹਜ਼ੂਰੇ, ਰਹਿਣ ਸ਼ੇਖ। ਅਤੇ ਇਹ ਸਾਰੇ ਲਿਖ ਕੇ ਭੇਜਦੇ ਜੀ ਸੁਨੇਹਾ ਸਾਨੂੰ। ਅਤੇ ਪਿੰਡ ਫਰਾਂਸੀ ਜ਼ਿਲ੍ਹਾ ਹਿਸਾਰ ਤੋਂ ਰਾਜਕੁਮਾਰ ਡੂਡੀ, ਪ੍ਰਬੋਧ ਕੁਮਾਰ ਡੂਡੀ ਅਤੇ ਸੌਰਵ ਡੂਡੀ ਵੀ ਇਹ ਸਾਨੂੰ ਸੁਨੇਹਾ ਭੇਜਦੇ ਆ। ਅਗਲਾ ਸੁਨੇਹਾ ਪੰਜਾਬੀ 'ਚ ਲਿਖਿਆ ਪਹੁੰਚਿਆ ਜੀ ਵਟਸਐਪ 'ਤੇ ਮਨਯੋਗ ਦੋ

ਤੇ ਜਸਵੀਰ ਸਿੰਘ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੁਸੀਂ ਪ੍ਰੋਗਰਾਮ ਮਿੱਟੀ ਦੀ ਖੁਸ਼ਬੂ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਪੇਸ਼ ਕਰਦੇ ਹੋ ਅਤੇ ਤੁਹਾਡੀ ਮੱਖੋ ਮਿੱਠੀ ਆਵਾਜ਼ ਪ੍ਰੋਗਰਾਮ ਸੁਣਨ ਨੂੰ ਮਜਬੂਰ ਕਰ ਦਿੰਦੀ ਹੈ। ਇੰਨਾ ਵਧੀਆ ਪ੍ਰੋਗਰਾਮ ਪੇਸ਼ ਕਰਨ ਲਈ ਦਿਲੋਂ ਧੰਨਵਾਦ, ਸ਼ੁਕਰੀਆ ਜੀ ਤੁਹਾਡਾ। ਜਸਵੀਰ ਸਿੰਘ ਜੀ, ਤੁਸੀਂ ਪ੍ਰੋਗਰਾਮ ਪਸੰਦ ਕਰਦੇ ਹੋ, ਤੁਹਾਨੂੰ ਚੰਗਾ ਲੱਗਦਾ। ਪਿੰਡ ਡਾਖਣਾ ਨਿਮਨਾਬਾਦ ਨੇੜੇ ਸਫੀਦਾ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਜਸਵੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ, ਕਰਮਜੀਤ ਕੌਰ ਅਤੇ ਇਹਨਾਂ ਦਾ ਬਹੁਤ ਸਾਰੇ ਸਾਥੀ, ਸ਼ੁਕਰੀਆ ਜੀ। ਛੱਤੀਸਗੜ੍ਹ ਤੋਂ ਰਿਜਵਾਨ ਖਾਨ, ਆਯਾਸ਼ਾ, ਅਬਿਆ, ਅਨਸ ਔਰ ਰੇਹਾਨ ਅਤੇ ਤਾਜ ਮੁਹੰਮਦ ਅੰਸਾਰੀ, ਗੁਲਾਬ ਸਾਬਿਰ, ਮਹਿਰਾਜ ਜਹਾਂ ਲਸਕਰ ਹਰਿਦੁਆਰ ਤੋਂ, ਰਮੇਸ਼ ਕੁਮਾਰ ਚੱਕ 6 MSR ਅਨੂਪਗੜ੍ਹ ਤੋਂ। ਅਤੇ ਕਹਿੰਦੇ ਜੀ ਗੀਤ ਸਾਨੂੰ ਸੁਣਵਾ ਦਿਓ, ਸੁਣਵਾ ਦੇਣੇ ਜੀ ਤੁਹਾਨੂੰ ਗੀਤ ਵੀ, ਕੋਈ ਵੀ ਗੀਤ ਕਹਿੰਦਾ ਜੀ ਸ਼ਾਮਿਲ ਕਰ ਲਿਓ। ਮੰਡੀ ਰੋਡ, ਮੰਡੀ ਡੱਬਵਾਲੀ ਤੋਂ ਰਜਿੰਦਰ ਨਾਰੰਗ, ਅੰਜੂ ਨਾਰੰਗ, ਮੋਹਿਤ ਨਾਰੰਗ, ਤਾਨੀਆ ਨਾਰੰਗ ਦੇ। ਅਤੇ ਅਗਲਾ ਸੁਨੇਹਾ ਪਹੁੰਚਿਆ ਜੀ ਸਾਡੇ ਕੋਲ ਸਾਡੇ ਸਾਥੀਆਂ ਦਾ। ਮਾਂ ਬੋਲੀ ਪੰਜਾਬੀ ਸਾਡੀ ਸ਼ਾਨ ਹੈ, ਇਸ ਦੀ ਮਿੱਠੀ ਬੋਲੀ ਸਾਡੀ ਪਹਿਚਾਣ ਹੈ। ਜਿੰਨਾ ਚਿਰ ਸਾਹ ਚੱਲਣਗੇ ਇਸ ਸਰੀਰ ਵਿੱਚ, ਪੰਜਾਬੀ ਨਾਲ ਰਹੇਗਾ ਸਾਡਾ ਮਾਣ ਹੈ। ਪੰਜਾਬੀ ਬੋਲੋ, ਪੰਜਾਬੀ ਲਿਖੋ, ਪੰਜਾਬੀ ਨੂੰ ਦਿਓ ਮਾਣ। ਮਾਂ ਬੋਲੀ ਦੀ ਸੇਵਾ ਕਰਨਾ ਹਰ ਪੰਜਾਬੀ ਦੀ ਪਹਿਚਾਣ। ਜਿਸ ਨੂੰ ਆਪਣੀ ਮਾਂ ਬੋਲੀ ਨਾਲ ਪਿਆਰ ਨਹੀਂ, ਉਸ ਨੂੰ ਆਪਣੀ ਮਿੱਟੀ ਦਾ ਵੀ ਸਤਿਕਾਰ ਨਹੀਂ। ਪੰਜਾਬੀ ਸਾਡੀ ਰੂਹ ਦੀ ਆਵਾਜ਼ ਹੈ, ਇਹ ਸਾਡੀ ਅਸਲੀ ਪਹਿਚਾਣ ਹੈ। ਆਓ ਮਿਲ ਕੇ ਇਸ ਦਾ ਮਾਣ ਵਧਾਈਏ, ਹਰ ਦਿਲ ਵਿੱਚ ਪੰਜਾਬੀ ਵਸਾਈਏ। ਸ਼ੁਕਰੀਆ ਦੋਸਤੋ, ਬਹੁਤ ਸੋਹਣੀਆਂ ਲਾਈਨਾਂ ਲਿਖ ਕੇ ਭੇਜੀਆਂ। ਪੰਜਾਬੀ ਮਾਂ ਬੋਲੀ ਹੈ, ਮਾਖਿਓ ਮਿੱਠੀ ਹੈ। ਅਤੇ ਇਹ ਸੁਨੇਹਾ ਲਿਖ ਕੇ ਭੇਜਦੇ ਨੇ ਜੀ ਸਾਡੇ ਕੋਲ ਸਾਡੇ ਸਾਥੀ ਜੀ, ਸਤਿ ਸ਼੍ਰੀ ਅਕਾਲ ਦੇ ਨਾਲ, ਅਮਨ ਵਰਮਾ, ਰਮਨ ਵਰਮਾ, ਦਿਵਾਂਸ਼ ਵਰਮਾ, ਡਾਕਟਰ ਮਦਨ ਲਾਲ ਵਰਮਾ, ਸਮੂਹ ਵਰਮਾ ਪਰਿਵਾਰ ਅਤੇ ਹਨੂਮਾਨਗੜ੍ਹ ਜ਼ਿਲ੍ਹਾ ਫਾਜ਼ਿਲਕਾ ਤੋਂ। ਅਗਲਾ ਸੁਨੇਹਾ ਪਹੁੰਚਿਆ ਜੀ ਬਨਵਾਲਾ ਹਨਵੰਤਾ, ਫਾਜ਼ਿਲਕਾ, ਵਿਨੋਦ ਮਾਇਲ, ਸੀਮਾ, ਲਸਕਿਤਾ, ਯਾਸਿਕਾ, ਮਾਤਾ ਵਿਦਿਆ ਦੇਵੀ ਜੀ ਅਤੇ ਸਾਰਾ ਮਾਇਲ ਪਰਿਵਾਰ ਸਾਨੂੰ ਇਹ ਸੁਨੇਹਾ ਲਿਖ ਕੇ ਭੇਜ ਰਹੇ। ਅਲੀਕਾ ਡੱਬਵਾਲੀ ਤੋਂ ਬਸੰਤ ਸਿੰਘ ਚਿੰਗ, ਰਾਜਕੁਮਾਰ, ਸੁਨੀਤਾ, ਕੁਲਦੀਪ ਗਾਂਧੀ ਅਤੇ ਬੁਲਢਾਣਾ ਤੋਂ ਨਾਰਾਇਣ ਹਾਗੇ, ਕਮਲ, ਦਿਵਿਆ ਅਤੇ ਜੈ ਹਾਗੇ ਦੇ ਵੀ ਸਾਨੂੰ ਸੁਨੇਹਾ ਲਿਖਿਆ ਭੇਜਿਆ। ਅਮਰਗੜ੍ਹ ਸਾਧੂ ਸ਼ਹਿਰ ਤੋਂ ਮਹਿਕਦੀਪ ਬਰਾੜ, ਪ੍ਰਨਾਜ਼ ਕੌਰ ਬਰਾੜ ਅਤੇ ਜਲੰਧਰ ਬਰਾੜ, ਅਤੇ ਗੀਤ ਸਾਨੂੰ ਜ਼ਰੂਰ ਸੁਣਵਾ ਦਿਓ, ਸੁਣਵਾ ਦੇਣੇ ਜੀ। ਸਦਰ ਬਾਜ਼ਾਰ ਕੁਰਵਾਲੀ ਤੋਂ ਅਨਿਲ ਕੁਮਾਰ ਵਰਮਾ, ਮਾਇਆਦੇਵੀ ਵਰਮਾ, ਰਾਹੁਲ ਕੁਮਾਰ ਵਰਮਾ, ਵਿਨੀਤ ਕੁਮਾਰ ਵਰਮਾ, ਸੋਨਮ ਵਰਮਾ। ਅਤੇ ਆਹ ਸੁਨੇਹਾ ਭੇਜਿਆ ਜੀ ਮਿੱਟੀ ਦੀ ਖੁਸ਼ਬੂ ਵਾਲੇ ਬਾਈ ਜੀ, ਇੱਕ ਫਰਮਾਇਸ਼ ਸਾਡੀ ਵੀ ਪੂਰੀ ਕਰ ਦਿਓ, ਰੱਬ ਮਿਹਰ ਕਰੂਗਾ। ਬਿਲਕੁਲ ਮਿਸ਼ਨ ਸਾਹਿਬ, ਸੁਨੇਹਾ ਪਹੁੰਚ ਗਿਆ ਅਤੇ ਸਾਡੇ ਸਾਥੀ ਵੀ ਜਾਣਗੇ ਵੀ ਸੁਨੇਹਾ ਮਿਸ਼ਨ ਸਾਹਿਬ ਨੇ ਭੇਜਿਆ। ਅਤੇ ਇਹਨਾਂ ਦੇ ਜਿਹੜੇ ਸਾਥੀ ਨੇ, ਇਹਨਾਂ ਦੇ ਦੋਸਤ ਨੇ, ਇਹਨਾਂ ਦੇ ਜਿਹੜੇ ਪਰਿਵਾਰ ਦੇ ਲੋਕ ਨੇ, ਰਾਜਸਥਾਨ, ਸੂਰਤਗੜ੍ਹ ਰਾਜਸਥਾਨ ਤੋਂ ਭੁਪਿੰਦਰ ਮਿਸ਼ਨ, ਪ੍ਰਭਜੋਤ ਮਿਸ਼ਨ ਅਤੇ ਬੀਬੀ ਜਾਨਵੀਕਾ। ਮਿਸ਼ਨ ਸਾਹਿਬ, ਸੁਨੇਹਾ ਤਾਂ ਸਾਡਾ ਪਹੁੰਚ ਗਿਆ, ਲੱਗ ਵੀ ਗਿਆ ਔਰ ਤੁਹਾਡੇ ਤੱਕ ਪਹੁੰਚਿਆ ਵੀ ਹੈ। ਅਤੇ ਇਸੇ ਤਰ੍ਹਾਂ ਤੁਸੀਂ ਸਾਨੂੰ ਸੁਨੇਹੇ ਭੇਜਦੇ ਰਹੋ, ਸ਼ੁਕਰੀਆ ਜੀ। ਅਤੇ ਪਿੰਡ ਘਮੰਡੀਆ ਤੋਂ ਜਗਦੀਸ਼ ਢੂਗਿਆ, ਪ੍ਰਮਿਲਾ ਢੂਗਿਆ, ਜੋਤੀ, ਸ਼ਿਵਮ, ਸਰਿਤਾ, ਸਚਿਨ, ਅਮਨਾ, ਤਮਨਾ, ਸਾਇਨਾ, ਵਿਸ਼ਨੂੰ ਅਤੇ ਈਵੀ ਧਾਰਨੀਆਂ। ਅਤੇ ਗੀਤ ਸਾਨੂੰ ਸੁਣਵਾ ਦਿਓ, ਸੁਣਵਾ ਦੇਣਾ ਜੀ, ਗੀਤ ਵੀ ਸੁਣਵਾਉਣੇ, ਥੋੜ੍ਹੇ ਜਿਹੇ ਸੁਨੇਹੇ ਹੋਰ ਪੜ੍ਹ ਲਈਏ। ਅੱਜ ਪ੍ਰੋਗਰਾਮ 'ਚ ਤੁਹਾਨੂੰ ਅਸੀਂ ਗੱਲਬਾਤ ਸੁਣਾਈ ਰਜਿਸਟਰਡ ਜੀ ਨਾਲ, ਅਤੇ ਥੋੜ੍ਹੇ ਸੁਨੇਹੇ ਪੜ੍ਹ ਦਈਏ। ਮੱਧ ਪ੍ਰਦੇਸ਼ ਤੋਂ ਭੈਰੂ ਲਾਲ ਅਤੇ ਭੋਲਾ, ਪ੍ਰਵੀਨ, ਰਿਆਂਸ਼ ਅਤੇ ਪ੍ਰਤੀਕ ਸਾਡੇ ਨਾਲ ਇਸ ਸੁਨੇਹੇ ਦੇ ਨਾਲ ਪਹੁੰਚੇ ਜੀ ਸਾਡੇ ਤੱਕ। ਅਤੇ ਪਿੰਡ ਸੂਰੇਵਾਲਾ ਤੋਂ, ਹਨੂਮਾਨਗੜ੍ਹ ਤੋਂ, ਤਹਿਸੀਲ ਟਿੱਬੀ ਤੋਂ ਜਿਹੜੇ ਸਾਡੇ ਸਾਥੀ ਨੇ, ਸਤਨਾਮ ਸਿੰਘ ਸਵਨਾ ਅਤੇ ਜਸਵਿੰਦਰ ਸਿੰਘ ਜੱਸੀ ਅਤੇ ਸੁਮਨ ਅਤੇ ਆਕਾਸ਼ਵਾਣੀ ਸੂਰਤਗੜ੍ਹ ਸਟਾਫ ਨੂੰ ਸਾਡੇ ਵੱਲੋਂ ਸਤਿ ਸ਼੍ਰੀ ਅਕਾਲ। ਬਿਲਕੁਲ ਸਤਿ ਸ਼੍ਰੀ ਅਕਾਲ, ਪਹੁੰਚ ਗਏ ਜੀ, ਸਾਰੇ ਸੁਣ ਰਹੇ ਨੇ, ਅਸੀਂ ਆਕਾਸ਼ਵਾਣੀ ਦੇ ਸਾਰੇ ਕਾਰਜਕ੍ਰਮ ਸੁਣਦੇ ਨੇ ਅਤੇ ਵਧੀਆ ਲੱਗਦੇ ਆ, ਸ਼ੁਕਰੀਆ ਜੀ। ਅਗਲਾ ਸੁਨੇਹਾ ਪਹੁੰਚਿਆ ਜੀ ਪਰਮਵੀਰ ਹਾਊਸ, ਆਦਰਸ਼ ਨਗਰ ਬਠਿੰਡਾ ਤੋਂ, ਇੰਜੀਨੀਅਰ ਅਸ਼ੋਕ ਗਰੋਵਰ, ਪ੍ਰਵੀਨ ਗਰੋਵਰ, ਨੀਤੀ ਗਰੋਵਰ, ਪਰਮਨੀਤ ਗਰੋਵਰ, ਵਿਕਰਮਜੀਤ ਗਰੋਵਰ ਅਤੇ ਮਾਨਯੋਗ ਸਾਹਿਬ। ਕਹਿੰਦੇ ਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਕਿਰਪਾ ਕਰਕੇ ਸਾਡੀ ਬੇਨਤੀ ਇਹ ਹੈ ਕਿ ਕੋਈ ਮਿੱਠਾ ਪੰਜਾਬੀ ਭਜਨ ਦਾ ਜਾਂ ਲੋਕ ਗੀਤ ਸਾਨੂੰ ਜ਼ਰੂਰ ਸੁਣਾਓ। ਬਿਲਕੁਲ ਦੋਸਤੋ, ਲੋਕ ਗੀਤ ਤੁਸੀਂ ਸੁਣਦੇ ਹੋ ਅਤੇ ਸ਼ਬਦ ਜਾਂ ਭਜਨ ਦੀ ਗੱਲ ਕੀਤੀ ਹੈ, ਉਹ ਵੀ ਜ਼ਰੂਰ ਸੁਣਵਾ ਦਾਂਗੇ ਤੁਹਾਨੂੰ। ਅਤੇ ਆਹ ਸੁਨੇਹਾ ਪਹੁੰਚਿਆ ਜੀ ਪੁੱਛੋ ਕੈਂਚੀਆ ਬਠਿੰਡਾ ਤੋਂ, ਪਰਮਜੀਤ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦੀਪਿੰਦਰ ਵਿਰਿੰਦਰ, ਕੁਲਦੀਪ ਸਿੰਘ, ਏਕਮ ਅਤੇ ਅਭਿਜੋਤਾ। ਅਤੇ ਅਗਲਾ ਸੁਨੇਹਾ ਭੇਜਿਆ ਯੂਪੀ ਤੋਂ ਫਾਰੂਕ ਅਲੀ ਖਾਨ, ਫੈਜੀ, ਫਿਰਾਜ਼, ਫਰਹੀਨ, ਫਰਹਾਨ, ਫਾਰੀਆ, ਤਾਹਰੀ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਅਤੇ ਬੁਲੰਦਖੰਡ ਯੂਪੀ ਤੋਂ ਜੈਪਾਲ ਯਾਦਵ, ਇੰਦਰਪਾਲ ਯਾਦਵ, ਰਾਘਵਿੰਦਰ, ਅਰਵਿੰਦਰ, ਰਾਗਨੀ, ਰੀਆ ਰੇਨੂ, ਦਿਵਾਂਸ਼, ਆਰਾਧਨਾ, ਰੋਨਿਕਾ ਯਾਦਵ, ਚੰਦਰੇਸ਼ ਗੌਰ, ਸੁਨੀਲ ਪਾਠਕ। ਮਹਾਰਾਸ਼ਟਰ ਤੋਂ ਅਨੰਦ ਕਿਸ਼ੋਰ ਕਟੇ, ਸੰਗੀਤਾ ਸਾਕਸ਼ੀ, ਜੈਸ਼੍ਰੀ ਮਹਿਤਰੇ, ਅੰਸਲੀ ਕਰਵਾ, ਬਾਲਾ ਸਾਹਿਬ ਕਰਵਾ, ਰਾਮ ਨਿਵਾਸ ਅਗਰਵਾਲ ਅਤੇ ਧਨਜੈ ਟਿਵੱਲੂ ਅਤੇ ਪੀ ਵੀ ਕੁਲਥੇ ਵੀ ਸਾਡੇ ਨਾਲ ਪਹੁੰਚੇ ਜੀ। ਅਗਲਾ ਸੁਨੇਹਾ ਪਹੁੰਚਿਆ ਮਿੱਟੀ ਦੀ ਖੁਸ਼ਬੂ, ਸਤਿ ਸ਼੍ਰੀ ਅਕਾਲ ਜਸਵੀਰ ਸਿੰਘ ਜੀ, ਨੋਹਰ ਜ਼ਿਲ੍ਹਾ ਹਨੂਮਾਨਗੜ੍ਹ, ਰਾਜਸਥਾਨ ਤੋਂ ਨਰਿੰਦਰ ਸੁਥਾਰ, ਮਨੋਜ ਸੁਥਾਰ, ਹਿਮਾਂਸ਼ੂ ਸੁਥਾਰ, ਪਵਨ ਸੁਥਾਰ, ਸ਼ੰਕਰ ਬਿਹਾਰੀ, ਸ਼ਿਵ ਕੁਮਾਰ, ਸੋਨੂ ਮਿਸਤਰੀ, ਮਹਿੰਦਰ ਸੁਥਾਰ, ਕਾਲੂ ਮਿਸਤਰੀ। ਅਤੇ ਕਹਿੰਦੇ ਜੀ ਪੇਸ਼ਕਸ਼ ਕਾਬਿਲੇ ਤਾਰੀਫ,

ਰਹਿੰਦੀ ਹੈ। ਸ਼ੁਕਰੀਆ ਸ਼ੁਕਰੀਆ ਤੁਹਾਡਾ ਪਿਆਰ ਮੁਹੱਬਤ ਆ ਜੀ। ਅਤੇ ਕਹਿੰਦੇ ਸਾਨੂੰ ਗੀਤ ਜ਼ਰੂਰ ਸੁਣੋ, ਗੀਤ ਵੀ ਸੁਣਵਾ ਦਿੰਦੇ ਹਾਂ ਦੋਸਤੋ। ਅਤੇ ਗੀਤ ਕਹਿੰਦੇ ਗੱਲਬਾਤ ਅਤੇ ਮਿਠਾਈ ਦੀ ਮਿੱਠੇ ਦੀ ਗੱਲ ਸੀ ਦੋਸਤੋ, ਅਤੇ ਮਿੱਠਾ ਗੀਤ ਮਿੱਠੀ ਗੱਲ ਅਤੇ ਗੀਤ ਵੀ ਆਪਾਂ ਤੁਹਾਨੂੰ ਸੁਣਾ ਦਿੰਦੇ ਫਿਰ ਗੁੜ ਨਾਲ ਮਿੱਠ

ਜੀ ਹਾਂ ਦੋਸਤੋ, ਇਹ ਗੀਤ ਤੁਸੀਂ ਸੁਣਿਆ ਅਤੇ ਸੁਨੇਹੇ ਹਜੇ ਬਹੁਤ ਪਹੁੰਚੇ ਹੋਏ ਜੀ ਵਟਸਐਪ 'ਤੇ। ਅਤੇ ਇਹ ਤੇਲਗਾਨਾ ਜਿੰਦਾ ਬਾਦ ਤੋਂ ਸ਼ੇਖ ਅੱਲਾ ਬਖਸ਼, ਬੇਗਮ ਰਾਬੀਆ ਸ਼ੇਖ, ਸ਼ੇਖ ਰਹਿਮਨ ਮੁੰਨਾ, ਦਾਨਿਸ਼ ਆਸਿਫ ਸ਼ੇਖ, ਅਤੇ ਸੁਨੇਹਾ ਪਹੁੰਚਿਆ ਜੀ ਮਿੱਟੀ ਦੀ ਖੁਸ਼ਬੂ ਪ੍ਰੋਗਰਾਮ ਪੇਸ਼ ਕਰਦੇ। ਸਤਿ ਸ਼੍ਰੀ ਅਕਾਲ ਅਤੇ ਸ਼ੁਕਰਵਾਰ ਕਰ ਜਿਹੜਾ ਪ੍ਰੋਗਰਾਮ ਆ ਸਾਨੂੰ ਬਹੁਤ ਚੰਗਾ ਲੱਗਦਾ ਹੈ। ਅਤੇ ਇਹ ਲਿਖ ਕੇ ਭੇਜਿਆ ਜੀ ਤਹਿਸੀਲ ਭਾਦਰਾ ਅਨੂਪ ਸ਼ਹਿਰ ਤੋਂ, ਗਜਾਨੰਦ ਸਾਰਸਵਤ, ਤਾਰਾ ਚੰਦ ਸਾਰਸਵਤ, ਸੋਨੂੰ ਅਸ਼ੋਕ ਕੁਮਾਰ, ਮੁਰਲੀ ਲਾਲ, ਮਦਨ ਲਾਲ, ਅਤੇ ਕਹਿੰਦੇ ਜੀ ਫੁਰਸਾ ਰਾਮ ਮਿਲ, ਮਹਾਵੀਰ ਲੋਹਰਾ, ਅਤੇ ਕੋਈ ਵੀ ਪੰਜਾਬੀ ਗੀਤ ਸੁਣਵਾ ਦਿਉ। ਅਗਲਾ ਸੁਣਿਆ ਪਹੁੰਚਿਆ ਜੀ ਮੱਧ ਪ੍ਰਦੇਸ਼ ਤੋਂ, ਰਾਮ ਲਾਲ ਕ੍ਰਿਸ਼ਨਾ ਚੰਦਰਵੇਸ਼ੀ, ਕਾਜਲ ਮੀਨਾਕਸ਼ੀ ਅਤੇ ਦਿਲੀਪ ਕੁਮਾਰ ਚੰਦਰਵੇਸ਼ੀ। ਅਤੇ ਆਹ ਮੇਲ ਪਹੁੰਚਿਆ ਜੀ ਸਾਡੇ ਕੋਲ ਰਾਮਗੜ੍ਹ ਕੈਂਟ ਤੋਂ ਮਹਿੰਦਰ ਮੋਦੀ ਠਾਕੁਰ ਸਾਹਿਬ ਦਾ, ਅਤੇ ਨਾਗਪੁਰ ਮਹਾਰਾਸ਼ਟਰ ਕਮਲ ਸਾਹਨੀ, ਪਿੰਕੀ ਸਾਹਨੀ, ਅਫਜ਼ਲ ਮਲਿਕ, ਸੰਦੀਪ ਮੱਕੜ ਅਤੇ ਨਿੱਪੀ ਸਾਹਨੀ, ਸ਼੍ਰੀਮਤੀ ਸਾਹਨੀ ਸਾਨੂੰ ਲਿਖ ਕੇ ਮੇਲ ਭੇਜ ਰਹੇ ਨੇ ਜੀ, ਸੁਨੇਹਾ ਭੇਜ ਰਹੇ। ਹਰਮਾਂਗਣ ਟਾਊਨ ਤੋਂ ਸੁਲਤਾਨ ਸਿੰਘ ਤਰਨ, ਕ੍ਰਿਸ਼ਨ ਮੁਕੇਸ਼, ਰਾਜਮ ਚੰਦਰ, ਕਪਿਲ ਦੇਵ, ਕਾਂਤਾ, ਅਤੇ ਕੋਈ ਵੀ ਗੀਤ ਸੁਣਵਾ ਦਿਓ। ਸ਼ੁਕਰੀਆ ਜੀ, ਸੁਣਾਵਾਂਗੇ ਗੀਤ ਜੀ ਤੁਹਾਨੂੰ ਵੀ। ਹਿਤੇਂਦਰ ਦਾਸ ਅਤੇ ਅਸਮ ਤੋਂ ਲਿਖ ਕੇ ਭੇਜ ਰਹੇ ਨੇ ਜੀ ਸਾਨੂੰ ਸੁਨੇਹਾ। ਅਤੇ ਆਹ ਸੁਨੇਹਾ ਪਹੁੰਚਿਆ ਅਮਰਗੜ੍ਹ ਸਾਦੁਲ ਸ਼ਾਹ ਤੋਂ, ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਕੁਲਵਿੰਦਰ ਕੌਰ ਮਾਨ, ਅਤੇ ਹਰਵਿੰਦਰ ਮਾਨ, ਅਤੇ ਰਾਜ ਸਿੰਘ ਪ੍ਰੀਤ ਮਾਨ ਵੀ ਸਾਨੂੰ ਸੁਨੇਹਾ ਲਿਖ ਕੇ ਭੇਜ ਰਹੇ। ਆਹ ਪਹੁੰਚਿਆ ਜੀ ਸੁਨੇਹਾ ਬਠਿੰਡਾ ਪਾਟਲ ਜ਼ਿਲ੍ਹਾ ਦੁਰਗ ਤੋਂ, ਛੱਤੀਸਗੜ੍ਹ ਤੋਂ ਬਲਕਨ ਵਰਮਾ, ਅੰਜਨੀ ਜੋਤੀ ਵਰਮਾ, ਦਤਰੰਗੀ ਤੋਂ ਭਗਤ ਵਰਮਾ, ਸ਼ਾਂਤੀ ਲਾਲ ਲੀਲਾਵਤੀ, ਵਿਨੀਤਾ ਵਰਮਾ ਅਤੇ ਰੁਦਰ ਵਰਮਾ, ਅਤੇ ਨਾਰਾਇਣਪੁਰ ਤੋਂ ਓਮ ਪ੍ਰਕਾਸ਼ ਰਾਏ, ਯੂਸ਼ਾ ਰਾਏ, ਅਮਿਤ ਕੁਮਾਰ, ਹੈਪੀ ਰਾਏ, ਅਤੇ ਮਿੱਟੀ ਦੀ ਖੁਸ਼ਬੂ ਕੋਈ ਵੀ ਗੀਤ ਸੁਣਾ ਦਿਓ। ਕਿਸ਼ਨਗੰਜ ਬਿਹਾਰ ਤੋਂ ਰਵਿੰਦਰ ਮੋਹਨ ਦਾਸ, ਆਸ਼ਾ ਦੇਵੀ, ਅਤੇ ਰਾਏਗੜ੍ਹ ਤੋਂ ਸ਼ਿਵ ਕੁਮਾਰ ਚੌਹਾਨ, ਸੁਕਰੰਤ ਚੌਹਾਨ, ਅਤੇ ਰਤੀਸ਼ ਕੁਮਾਰ, ਰਾਜੇਸ਼ਵਰੀ, ਉਤਕ੍ਰਿਸ਼ ਚੌਹਾਨ ਨੇ ਵੀ ਲਿਖ ਕੇ ਭੇਜਿਆ ਸੁਣਿਆ ਸਾਨੂੰ ਵਟਸਐਪ 'ਤੇ। ਅਤੇ ਆਹ ਸੁਣਿਆ ਪਹੁੰਚਿਆ ਮਹਾਰਾਸ਼ਟਰ ਤੋਂ ਗੰਗਾਧਰ ਸਾਵਨਕਰ, ਵਿਜੇ ਲਕਸ਼ਮੀ ਸਾਵਨਕਰ ਦਾ। ਅਤੇ ਅਗਲਾ ਸੁਣਿਆ ਪਹੁੰਚਿਆ ਜੀ ਉਰਵਸ਼ੀ ਚੌਹਾਨ, ਹਰਸ਼ ਭਵਾਨੀ, ਸੁਰੇਸ਼ ਚੌਹਾਨ ਦਾ, ਯੂਪੀ ਗਾਜ਼ੀਆਬਾਦ ਤੋਂ। ਅਤੇ ਕੁਰਲਾਵਲੀ ਤੋਂ ਰਾਜੇਸ਼, ਰਾਸ਼ਿਦ ਹੁਸੈਨ ਅੰਸਾਰੀ, ਨਸਰੀਨ ਅੰਸਾਰੀ, ਨੋਰੀਨ ਅੰਸਾਰੀ, ਅਸਨਾ ਅੰਸਾਰੀ, ਮੁਹੰਮਦ ਕੈਫ ਅੰਸਾਰੀ। ਅਤੇ ਕਹਿੰਦੇ ਜੀ ਅਗਲਾ ਸੁਨੇਹਾ ਪਹੁੰਚਿਆ ਜੀ ਮੱਧ ਪ੍ਰਦੇਸ਼ ਭੋਪਾਲ ਤੋਂ,

ਦੋਸਤੋ ਅੱਜ ਆਪਾਂ ਥੋੜ੍ਹਾ ਜਿਹਾ ਪ੍ਰੋਗਰਾਮ 'ਚ ਮੇਲ ਸ਼ਾਮਿਲ ਕਰ ਲੈਣੇ। ਗੀਤ ਚੱਲ ਰਿਹਾ, ਗੀਤ ਸੁਣਦੇ ਰਹੋ, ਗੁਰਦਾਸ ਮਾਨ ਦਾ ਇਸ਼ਕ ਦਾ ਗਿੜਦਾ। ਅਤੇ ਆਹ ਮੇਲ ਪਹੁੰਚਿਆ ਜੀ ਚੰਦ ਲੈਣਾ ਦੇ ਨਾਲ, ਰੱਬਾ ਦੁਖੀ ਨਾ ਕਿਸੇ ਦੀ ਧੀ ਹੋਵੇ, ਰੱਬਾ ਦੁਖੀ ਨਾ ਕਿਸੇ ਦੀ ਧੀ ਹੋਵੇ, ਦੁੱਖ ਬੁਰੇ ਨੇ ਧੀਆਂ ਰਾਣੀਆਂ ਦੇ, ਦੁਖੀ ਧੀ ਹੋਵੇ ਤਾਂ ਦੁਖੀ ਰਹਿਣ ਮਾਪੇ, ਨਾਤੇ ਐਸੇ ਨੇ ਮਰ ਜਾਣੀਆਂ ਦੇ, ਜੰਮਣਾ ਕਿਤੇ ਅਤੇ ਮਰਨਾ ਕਿਤੇ, ਕੀ ਲਿਖ ਅਤੇ ਲੇਖ ਨਿਮਾਣੀਆਂ ਦੇ, ਹਰ ਮਾਂ ਬਾਪ ਰੱਬ ਅੱਗੇ ਦੁਆ ਕਰਦਾ, ਖੇਡਦੇ ਵਸਦੇ ਰਹਿਣ ਧੀਆਂ ਧਾਣੀਆਂ ਦੇ। ਇਹ ਮੇਲ ਲਿਖ ਕੇ ਭੇਜਿਆ ਜੀ ਸਾਨੂੰ ਚੰਡੀਗੜ੍ਹ ਤੋਂ ਸਤੀਸ਼ ਅਨੇਜਾ ਅਤੇ ਬਿਮਲਾ ਅਨੇਜਾ ਨੇ। ਸ਼ੁਕਰੀਆ ਸਤੀਸ਼ ਜੀ, ਤੁਸੀਂ ਮੇਲ ਪਾਇਆ, ਤੁਸੀਂ ਅੱਜ ਵਿਅਸਤ ਸੀ, ਫਿਰ ਵੀ ਤੁਸੀਂ ਸਾਨੂੰ ਸਮਾਂ ਕੱਢ ਕੇ ਇਹ ਮੇਲ ਤੁਹਾਨੂੰ ਲਿਖ ਕੇ ਭੇਜਿਆ। ਅਤੇ ਅਗਲਾ ਮੇਲ ਪਹੁੰਚਿਆ ਜੀ ਪਿੰਡ ਚੌਧਰੀ ਵਾਸ ਹਰਿਆਣਾ ਤੋਂ, ਮਾਂਗੇ ਰਾਮ ਸਤੋੜ, ਸਿੱਤੂਰਾਮ ਅਤੇ ਹਿਮਾਨੀ, ਸ਼ੁਭਮ ਅਤੇ ਯਸ਼ ਕੁਮਾਰ। ਅਤੇ ਪ੍ਰੋਗਰਾਮ ਕਹਿੰਦੇ ਮਿੱਟੀ ਦੀ ਖੁਸ਼ਬੂ ਬਹੁਤ ਵਧੀਆ ਸੋਹਣਾ ਲੱਗਦਾ, ਅਤੇ ਜਿਹਨੇ ਵੀ ਤਾਰੀਫ ਕੀਤੀ ਉਨੀ ਘੱਟ ਹੈ। ਸ਼ੁਕਰੀਆ ਜੀ, ਤੁਸੀਂ ਪ੍ਰੋਗਰਾਮ ਸੁਣਦੇ ਰਹੋ ਅਤੇ ਸਾਨੂੰ ਮੇਲ ਪਾਉਂਦੇ ਰਹੋ। ਆਹ ਮੇਲ ਪਹੁੰਚਿਆ ਜੀ ਪਦਮਪੁਰ ਤੋਂ ਆਸਥਾ ਤਨੇਜਾ, ਭਗਵਾਨ ਦਾਸ ਤਨੇਜਾ, ਪਵਨ ਕੁਮਾਰ, ਯੋਗੇਸ਼ ਕੁਮਾਰ ਤਨੇਜਾ, ਪੂਜਾ ਤਨੇਜਾ ਅਤੇ ਮੁਖੀ ਰਾਮ ਪਵਾਰ ਅਤੇ ਮਨਜੀਤ ਤਨੇਜਾ ਨੇ ਸਾਨੂੰ ਮੇਲ ਲਿਖ ਕੇ ਭੇਜਿਆ। ਅਤੇ ਆਹ ਮੇਲ ਸਾਡੇ ਤੱਕ ਲਿਖ ਕੇ ਭੇਜਿਆ ਸਾਡੇ ਦੋਸਤਾਂ ਨੇ, ਅਤੇ ਨਾਮ ਅਸੀਂ ਇਹਨਾਂ ਦੇ ਦੱਸ ਦਈਏ। ਦੋਸਤੋ, ਇਹ ਜੀ ਸਾਡੇ ਦੋਸਤ ਨੇ ਜੀ ਮੇਰਠ ਕੈਂਟ ਤੋਂ, ਦਿਗਦਰਸ਼ਨ ਔਰ ਕਵਿਤਾ ਗੋੜ। ਅਤੇ ਅਗਲਾ ਮੇਲ ਪਹੁੰਚਿਆ ਜੀ ਜਸਵੀਰ ਸਿੰਘ ਜੀ, ਕਹਿੰਦੇ ਸਤਿ ਸ਼੍ਰੀ ਅਕਾਲ, ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ। ਸ਼ੁਕਰੀਆ ਦੋਸਤੋ ਤੁਹਾਡੇ ਆਸ਼ੀਰਵਾਦ ਦਾ, ਤੁਹਾਡੇ ਪਿਆਰ, ਇਸ ਮੁਹੱਬਤ ਦਾ। ਅਤੇ ਕਹਿੰਦੇ ਜੀ ਚੰਦ ਲੈਣਾ, ਕਹਿੰਦੇ ਜਿਸ ਮਹਿਫਿਲ ਵਿੱਚ ਤੇਰੀ ਲੋੜ ਨਾ ਆਈ, ਜਿਸ ਮਹਿਫਿਲ ਵਿੱਚ ਤੇਰੀ ਲੋੜ ਨਹੀਂ, ਉਸ ਮਹਿਫਿਲ ਵਿੱਚ ਕਦੀ ਜਾਈਦਾ ਨਹੀਂ, ਜਿਹੜਾ ਪਿਆਰ ਦੀ ਕਦਰ ਨੂੰ ਨਾ ਸਮਝੇ, ਉਸ ਬੇਕਦਰੇ ਦੇ ਨਾਲ ਪਿਆਰ ਪਾਈਦਾ ਨਹੀਂ, ਅਤੇ ਮੁਸ਼ਕਿਲ ਪਵੇ ਤਾਂ ਸੋਹਣੇ ਰੱਬ ਨੂੰ ਯਾਦ ਕਰੀਏ, ਓਏ ਬੰਦੇ ਬੰਦੇ ਨੂੰ ਦੁੱਖ ਆਪਣਾ ਸੁਣਾਈਦਾ ਨਹੀਂ, ਗੱਲ ਸਾਫ਼ ਹੈ ਸਿੱਧੀ ਹੈ ਮਿੱਡਿਆ, ਜਿੱਥੇ ਦਿਲ ਨਾ ਮਿਲੇ ਉੱਥੇ ਹੱਥ ਵੀ ਮਿਲਾਈਦਾ ਨਹੀਂ। ਸ਼ੁਕਰੀਆ ਮਿੱਡਾ ਸਾਹਿਬ, ਨਾਈਵਾਲਾ ਜ਼ਿਲ੍ਹਾ ਹਨੂੰਮਾਨਗੜ੍ਹ ਤੋਂ ਵੈਦ ਮਿੱਡਾ ਅਤੇ ਅਲਕਾ ਮਿੱਡਾ ਨੇ ਇਹ ਚਾਰ ਲੈਣਾ ਲਿਖ ਕੇ ਭੇਜੀਆਂ। ਪਰ ਦੋਸਤੋ, ਜਿਹੜੀ ਗੱਲਬਾਤ ਹੈ ਨਾ ਵੀ ਜਿੱਥੇ ਦਿਲ ਨਾ ਮਿਲੇ ਹੱਥ ਨਾ ਮਿਲਾਏ, ਦੇਖੋ ਪ੍ਰੇਮ ਪਿਆਰ ਮੁਹੱਬਤ ਹੈ, ਇੱਕ ਸ਼ਬਦ ਹੈ ਜੀ ਗੁਰਬਾਣੀ 'ਚ, ਕਿ ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭ ਪਾਇਓ। ਅਤੇ ਜਦੋਂ ਪਿਆਰ ਮੁਹੱਬਤ ਦੇ ਨਾਲ ਆਪਾਂ ਸਾਰਿਆਂ ਨੂੰ ਮਿਲਾਂਗੇ ਨਾ, ਅਗਲੇ ਦੀ ਜਿਹੜੀ ਵਾਈਬਸ ਹੈ ਉਹ ਚੇਂਜ ਹੋ ਜੂਗੀ, ਉਹ ਆਪਣੇ ਆਪ ਹੀ ਤੁਹਾਡੀ ਗੱਲਬਾਤ ਨੂੰ ਸੁਣਨ ਲੱਗ ਜਾਏਗਾ, ਅਤੇ ਉਸ ਤਰ੍ਹਾਂ ਆਪਣੀ ਗੱਲਬਾਤ ਨੂੰ ਜਿਹੜੀ ਸੁਣਦਾ ਸੁਣਦਾ ਬੰਦਾ ਫਿਰ ਸਾਡਾ ਬਣ ਜਾਂਦਾ ਦੋਸਤੋ, ਆਪਣਾ ਬਣ ਜਾਂਦਾ। ਖੈਰ, ਅਗਲਾ ਜਿਹੜਾ ਮੇਲ ਸਾਡੇ ਕੋਲ ਪਹੁੰਚਿਆ ਜੀ ਝਾਰਖੰਡ ਤੋਂ, ਮੁਹੰਮਦ ਯਾਸੀਨ ਅੰਜਨ, ਸਾਈਮਾ, ਹਸਨ ਬਾਬੂ, ਮਿਰਫਾ, ਬੇਬੀ ਚਾਹਤ ਅਤੇ ਸਾਦੀਆਂ ਨੇ ਸਾਨੂੰ ਮੇਲ ਲਿਖ ਕੇ ਭੇਜਿਆ। ਯੂਪੀ ਅਤੇ ਸੁਰੇਸ਼ ਜੈਸਵਾਲ, ਉਰਮਿਲਾ ਜੈਸਵਾਲ, ਦੀਪਕ ਜੈਸਵਾਲ, ਸਵਾਤੀ ਜੈਸਵਾਲ ਨੇ ਵੀ ਸਾਨੂੰ ਮੇਲ ਲਿਖ ਕੇ ਭੇਜਿਆ। ਅਤੇ ਸਾਡੇ ਦੋਸਤ ਸਾਨੂੰ ਮੇਲ ਲਿਖ ਕੇ ਭੇਜ ਰਹੇ ਜੀ ਏਕਤਾ ਕਲੋਨੀ ਰੋਹਤਕ ਤੋਂ, ਸੀਤਾਰਾਮ ਕਾਂਗੜਾ, ਬਬੀਤਾ ਬੋਟ, ਨਿਖਿਲ ਕਾਂਗੜਾ, ਤਨਵੀ ਬੋਟ ਨੇ ਇਹ ਸਾਨੂੰ ਮੇਲ ਲਿਖ ਕੇ ਭੇਜਿਆ। ਅਗਲਾ ਮੇਲ ਪਹੁੰਚਿਆ ਜੀ ਸਾਡੇ ਕੋਲ ਸਾਡੇ ਸਾਥੀਆਂ ਦਾ ਹਰਿਆਣਾ ਤੋਂ, ਅੰਕਿਤ ਕਾਂਗੜਾ, ਮੋਨੀ ਕਾਂਗੜਾ, ਪ੍ਰਿੰਸ ਬੋਟ, ਸੀਤਾਰਾਮ ਕਾਂਗੜਾ, ਸਾਹਿਲ ਕਾਂਗੜਾ ਦਾ। ਅਤੇ ਭਲਾਈ ਨਗਰ ਤੋਂ ਅਸ਼ੋਕ ਕੁਮਾਰ ਕੰਵਰ, ਪ੍ਰਿਆਲਾ ਪ੍ਰਿਮਲਾ ਸ਼ਾਮ ਕੰਵਰ, ਚੀਨੂ ਆਸਮਾ ਅਤੇ ਦੀਪਕ ਸ਼ਾਮ ਕੰਵਰ ਅਤੇ ਅਨੁਸ਼ੀਰੀ ਸ਼ਾਮ ਕੰਵਰ ਦਾ ਵੀ ਸਾਡੇ ਤੱਕ ਮੇਲ ਪਹੁੰਚਿਆ। ਅਤੇ ਸਾਡੇ ਸਾਥੀ ਨੇ ਜੀ ਇਹ ਪਿੰਡ ਨਥਾਣਾ ਪੰਜਾਬ ਤੋਂ, ਹਰਜਿੰਦਰ ਛਿੰਦਾ, ਜਸਵੀਰ ਜੱਸੀ ਅਤੇ ਸੀਤਾ ਔਰ ਗੀਤਾ ਵੀ ਸਾਨੂੰ ਮੇਲ ਲਿਖ ਕੇ ਭੇਜ ਰਹੇ ਜੀ ਪ੍ਰੋਗਰਾਮ 'ਚ। ਕਹਿੰਦੇ ਜੀ ਸਾਨੂੰ ਗੀਤ ਜ਼ਰੂਰ, ਬਿਲਕੁਲ ਗੀਤ ਸੁਣਵਾਵਾਂਗੇ ਤੁਹਾਨੂੰ, ਤੁਸੀਂ ਪ੍ਰੋਗਰਾਮ ਸੁਣਦੇ ਰਹੋ। ਅਤੇ ਆਹ ਮੇਲ ਸਾਡੇ ਤੱਕ ਲਿਖ ਕੇ ਭੇਜਿਆ ਜੀ ਪਹਾੜਗੰਜ ਮੁਲਤਾਨੀ

ਟਾਂਡਾ ਤੋਂ ਅਨਿਲ ਮੋਹਨ, ਊਸ਼ਾ ਮੋਹਨ, ਟਿੱਲੂ ਨਾਇਕ ਅਤੇ ਮਧੂ ਨਾਇਕ ਨੇ। ਦੋਸਤੋ, ਪ੍ਰੋਗਰਾਮ ਦਾ ਸਮਾਂ ਵੀ ਥੋੜ੍ਹਾ ਥੋੜ੍ਹਾ ਚੱਲਦਾ ਜਾ ਰਿਹਾ, ਫਿਰ ਵੀ ਅਸੀਂ ਇੱਕ ਬੇਨਤੀ ਪਰ ਆਪਾਂ ਕਰ ਦਈਏ। ਦੋਸਤੋ, ਕਈ ਵਾਰ ਕੀ ਹੁੰਦਾ ਦੋਸਤੋ ਕਿ ਅਸੀਂ ਪ੍ਰੋਗਰਾਮ ਦੇ ਅੰਦਰ, ਅੱਜ ਜਿਵੇਂ ਅਸੀਂ ਪ੍ਰੋਗਰਾਮ ਅਸੀਂ ਤੁਹਾਨੂੰ ਸੁਣਾਇਆ, ਉਹ 'ਚ ਇੱਕ ਗੱਲਬਾਤ ਸੁਣਾਈ ਰਜਿਸਟਰ ਚੱਡਾ ਜੀ ਦੇ ਨਾਲ, ਅਤੇ ਫਿਰ ਵੀ ਕੁਛ ਇੱਕ ਸ਼ਰੋਤਾ ਦੇ ਮੇਲ ਸ਼ਾਮਿਲ ਨਹੀਂ ਹੋਣ ਤਾਂ ਅਸੀਂ ਮਾਫ਼ੀ ਚਾਹੁੰਦੇ ਹਾਂ। ਅਤੇ ਖੈਰ, ਮੇਲ ਦਾ ਅਗਲਾ ਮੇਲ ਪਹੁੰਚਿਆ ਜੀ ਰਾਇਸੀ ਨਗਰ ਤੋਂ ਸੋਹਨ ਲਾਲ ਜਾਂਗੜ, ਮੰਜੂ ਜਾਂਗੜ, ਸੋਹਨ, ਮਨੋਜ, ਸੁਨੀਲ, ਸੰਜੇ, ਰਵੀ, ਸ਼ਿਵ ਪ੍ਰਕਾਸ਼, ਅਤੇ ਕਹਿੰਦੇ ਆਦਰਣੀ ਜਸਵੀਰ ਸਿੰਘ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ ਨਮਸਕਾਰ। ਦੋਸਤੋ, ਪ੍ਰੋਗਰਾਮ ਪੇਸ਼ ਕਰਨ ਦਾ ਅੰਦਾਜ਼ ਨਿਰਾਲਾ ਹੈ ਅਤੇ ਪੰਜਾਬੀ ਬੋਲੀ ਬੜੀ ਪਿਆਰੀ ਹੈ, ਅਤੇ ਪਿਛਲਾ ਹੈਲੋ ਮਿੱਟੀ ਦੀ ਖੁਸ਼ਬੂ ਪ੍ਰੋਗਰਾਮ ਸੁਣਿਆ, ਖੂਬਸੂਰਤ ਅੰਦਾਜ਼ 'ਚ ਪੇਸ਼ ਕੀਤਾ ਜਸਵੀਰ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਕਹਿੰਦੇ ਅੱਜ ਦਾ ਮਿੱਟੀ ਦਾ ਖੁਸ਼ਬੂ ਪ੍ਰੋਗਰਾਮ ਲਾਈਵ ਸੁਣ ਰਹੇ, ਅਤੇ ਸ਼ੁੱਕਰਵਾਰ ਦੇ ਦਿਨ ਦੀ ਮਿੱਟੀ ਦੀ ਖੁਸ਼ਬੂ ਪ੍ਰੋਗਰਾਮ ਦੀ ਪੂਰੀ ਉਡੀਕ ਰਹਿੰਦੀ ਹੈ, ਅਤੇ ਪੰਜਾਬੀ ਗੀਤ ਸੁਣਾਉਂਦੇ, ਬਿਲਕੁਲ ਪੰਜਾਬੀ ਗੀਤ ਸੁਣਾਵਾਂਗੇ। ਅਤੇ ਦੋਸਤੋ, ਅਗਲਾ ਮੇਲ ਸਾਡੇ ਤੱਕ ਪਹੁੰਚਿਆ ਜੀ ਸਾਡੇ ਸਾਥੀਆਂ ਦਾ, ਅਤੇ ਇਹ ਲਿਖ ਕੇ ਭੇਜ ਰਹੇ ਜੀ, ਕਹਿੰਦੇ ਸਤਿ ਸ਼੍ਰੀ ਅਕਾਲ ਜਸਵੀਰ ਸਿੰਘ ਜੀ, ਮਿੱਟੀ ਦੀ ਖੁਸ਼ਬੂ ਲਾਈਵ ਸੁਣ ਰਹੇ ਹਾਂ, ਅਤੇ ਪੇਸ਼ਕਸ਼ ਲਾਜਵਾਬ ਹੈ, ਪਿਛਲਾ ਵੀ ਸੌਂਗ ਵਧੀਆ ਲੱਗਿਆ ਸਾਨੂੰ। ਅਤੇ ਆਹ ਮੇਲ ਸਾਡੇ ਤੱਕ ਲਿਖ ਕੇ ਭੇਜਿਆ ਜੀ ਸਾਡੇ ਸਾਥੀ ਰਾਣੀ ਝਾਂਬ, ਬਿੱਟੂ ਝਾਂਬ, ਰਾਣੀ ਬਾਜ਼ਾਰ, ਬੀਕਾਨੇਰ ਤੋਂ। ਸ਼ੁਕਰੀਆ ਤੁਸੀਂ ਇਹ ਮੇਲ ਲਿਖ ਕੇ ਸਾਡੇ ਤੱਕ ਭੇਜਿਆ ਜੀ। ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ, ਕਰੁਣਾ ਵਰਮਾ ਦਾ ਵੀ ਮੇਲ ਸਾਡੇ ਤੱਕ ਪਹੁੰਚਿਆ ਜੀ। ਅਤੇ ਹਾਂਸੀ ਤੋਂ ਰਾਜੂ ਮਿਗਲਾਨੀ, ਬਬੀਤਾ ਮਿਗਲਾਨੀ, ਸੁਭਾਸ਼ ਯੋਗੀ, ਬੱਬੂ ਅਤੇ ਡੱਬੂ ਨੇ ਮੇਲ ਲਿਖ ਕੇ ਭੇਜਿਆ, ਅਤੇ ਰਾਮ ਸਿੰਘਪੁਰ ਤੋਂ ਅਸ਼ੋਕ ਬੱਬਰ, ਪਵਨ, ਰਾਜੇਸ਼, ਅਜੇ, ਰਾਹੁਲ ਅਤੇ ਮਨੂ ਨੇ ਵੀ ਲਿਖਿਆ ਜੀ ਮੇਲ। ਚੁਟਾਲਾ ਤੋਂ ਸਾਡੇ ਦਾਰਾਬਾਈ ਦਾ ਮੇਲ ਪਹੁੰਚ ਗਿਆ ਜੀ ਹਰਿਆਣਾ ਤੋਂ, ਦਾਰਾ ਪੰਡਿਤ ਸੰਜੇ ਸ਼ਰਮਾ, ਪ੍ਰਿਯੰਕਾ ਸ਼ਰਮਾ, ਕਹਿੰਦੇ ਜੀ ਬਿਲਕੁਲ ਪ੍ਰੋਗਰਾਮ ਸੁਣ ਰਹੇ ਅਤੇ ਤੁਹਾਡੀ ਸਪੀਡ ਨੂੰ ਸਲੂਟ ਹੈ ਜੀ, ਨਾਵਾਂ ਦੀ ਰੇਲ ਬਣਾ ਰੱਖੀ ਹੈ ਅਤੇ ਤੁਸੀਂ ਆਵਾਜ਼ ਵੀ ਮਸਤ ਮਸਤ ਹੈ। ਸ਼ੁਕਰੀਆ ਦਾਰਾਬਾਈ ਜੀ, ਜੇ ਆਪਾਂ ਰੇਲ ਨਾ ਬਣਾਈ ਤਾਂ ਸੁਣਨ ਵਾਲੇ ਸਾਡੀ ਰੇਲ ਬਣਾ ਦੇਣਗੇ ਦੋਸਤੋ, ਉਹਨਾਂ ਦਾ ਜਿਹੜੇ ਕਹਿੰਦੇ ਨਹੀਂ ਜੀ ਉਲਾਣੇ ਕਹਿ ਲਓ, ਜਿਹੜੇ ਉਹਨਾਂ ਦੇ ਨਾਰਾਜ਼ਗੀ ਕਹਿ ਲਓ, ਉਹ ਸਾਡੇ ਸਿਰ ਮੱਥੇ 'ਤੇ। ਫਿਰ ਕੋਸ਼ਿਸ਼ ਕਰੀ ਦੀ ਹੈ ਜੀ ਦੋਸਤੋ, ਸਾਰਿਆਂ ਨੇ ਸ਼ਾਮਿਲ ਕਰ ਲਈ। ਅਗਲਾ ਮੇਲ ਪਹੁੰਚੇ ਆਦਰਸ਼ ਨਗਰ ਮਲੋਟ ਪੰਜਾਬ ਤੋਂ, ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੀ ਸ਼ਰਮਾ, ਮੈਂਡੀ ਸ਼ਰਮਾ, ਸੌਰਵ ਸ਼ਰਮਾ, ਸਾਇਨਾ ਸ਼ਰਮਾ ਅਤੇ ਨਿਵਾਨ ਸ਼ਰਮਾ ਦਾ ਮੇਲ ਪਹੁੰਚ ਗਿਆ ਜੀ। ਅਤੇ ਕੋਟੀ ਕਲਾਨ ਪੰਜਾਬ ਤੋਂ ਯਾਦਵਿੰਦਰ ਸਿੰਘ, ਸੁਖਵਿੰਦਰ ਸਿੰਘ, ਰਵਿੰਦਰ ਸਿੰਘ, ਮਨਜੀਤ ਸਿੰਘ ਅਤੇ ਗੁਰਜੋਤ ਸਿੰਘ ਨੇ ਵੀ ਮੇਲ ਲਿਖ ਕੇ ਭੇਜਿਆ। ਮੇਲ ਪਹੁੰਚਿਆ ਜੀ ਸਾਡੇ ਕੋਲ ਸਾਡੇ ਸਾਥੀਆਂ ਦਾ, ਅਤੇ ਮਿੱਟੀ ਦੀ ਖੁਸ਼ਬੂ ਪ੍ਰੋਗਰਾਮ ਸੁਣ ਰਹੇ ਸਾਰੇ ਦੋਸਤਾਂ ਨੂੰ, ਜਸਵੀਰ ਸਿੰਘ, ਜਗਦੇਵ ਸਿੰਘ, ਫੌਜੀ ਵੀਰ ਵੱਲੋਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਫੌਜੀ ਵੀਰ ਜੀ। ਅਤੇ ਕਹਿੰਦੇ ਜੀ ਅਸੀਂ ਸਾਰਾ ਪਰਿਵਾਰ ਬੈਠ ਕੇ ਤੁਹਾਡੀ ਮਿੱਠੀ ਆਵਾਜ਼ ਸੁਣ ਰਹੇ ਹਾਂ, ਅਤੇ ਜਿਹੜੇ ਸਾਡੇ ਸਾਥੀ ਨੇ ਪਰਿਵਾਰ ਦੇ ਹੋਰ, ਅਤੇ ਜਸਵੀਰ ਕੌਰ, ਅਤੇ ਨਾਮਨਦੀਪ ਸਿੰਘ, ਅਤੇ ਖੁਸ਼ਦੀਪ ਕੌਰ, ਅਤੇ ਕਹਿੰਦੇ ਕੋਈ ਵੀ ਇਹਨਾਂ ਦੇ ਮਾਂ ਬਾਪ ਵੀ ਨਾਲ ਸੁਣ ਰਹੇ, ਤਾਂ ਕੋਈ ਵੀ ਕਹਿੰਦੇ ਗੀਤ ਸੁਣੋ, ਜ਼ਰੂਰ ਸੁਣੋ, ਸੁਣਾਵਾਂਗੇ ਦੋਸਤੋ ਪ੍ਰੋਗਰਾਮ, ਤੁਸੀਂ ਸੁਣਦੇ ਰਹੋ। ਅਤੇ ਆਹ ਪੀਲੀਬੰਗਾ, ਲਖਮੀ ਸਰ, ਖਰਲੀਆ ਜ਼ਿਲ੍ਹਾ, ਹਨੁਮਾਨਗੜ੍ਹ, ਸੁਭਾਸ਼ ਮੰਡਾ, ਸੋਨੂ ਮੋਨੂ, ਅਤੇ ਸਾਹਿਲ ਮੰਡਾ, ਅਤੇ ਰਿਆਨ ਸਿਵਰ ਤਥਾ, ਅਤੇ ਇਹਨਾਂ ਦੇ ਦੋ ਡਾਬਲਾ ਸ਼੍ਰੀ ਰਾਇਸੀ ਨਗਰ ਤੋਂ ਅਭੈ ਗੁਦਾਰਾ ਵੀ ਸਾਨੂੰ ਮੇਲ ਲਿਖ ਕੇ ਭੇਜ ਰਹੇ ਨੇ। ਸ਼ੁਕਰੀਆ ਦੋਸਤੋ। ਚੱਕ ਥਿਰਾਜਵਾਲਾ, ਤਹਿਸੀਲ ਪੀਲੀਬੰਗਾ ਤੋਂ ਰਾਕੇਸ਼ ਬਨੋਈ, ਐਂਜਲ ਬਿਸ਼ਨੋਈ ਵੀ ਸਾਨੂੰ ਮੇਲ ਲਿਖ ਕੇ ਭੇਜ ਰਹੇ ਨੇ। ਅਤੇ ਮੇਲ ਸਾਡੇ ਸਾਥੀ ਲਿਖ ਕੇ ਭੇਜ ਰਹੇ ਨੇ ਜੀ ਸਾਡੇ ਦੋਸਤ, ਉਹਨਾਂ ਦੇ ਨਾਂ ਅਸੀਂ ਦੱਸ ਦਈਏ ਜੀ ਤੁਹਾਨੂੰ। ਇਹ ਪਹੁੰਚਿਆ ਜੀ, ਸਤਿ ਸ਼੍ਰੀ ਅਕਾਲ ਜਸਵੀਰ ਸਿੰਘ, ਸਭ ਤੋਂ ਪਹਿਲਾਂ ਨਮਨ ਡੇਕ ਦੀ, ਚਨਕ, ਮੋਹਨ, ਆਲੋਕ, ਡੱਕੀ, ਸੋਰੀ ਲਿਖਣੇ ਚਾਹੀਦੇ, ਡੱਕੀ ਲਿਖਣੇ ਚਾਹੀਦੇ, ਡੇਕ ਲਿਖ ਕੇ ਭੇਜਿਆ, ਖੈਰ ਕੋਈ ਗੱਲ ਨਹੀਂ। ਮੋਹਨ ਆਲੋਕ ਜੀ ਦੇ ਚਰਨਾਂ 'ਚ ਸਾਨੂੰ ਸਤਿ ਸਤਿ ਨਮਨਕਾਰ, ਅਤੇ ਬਹੁਤ ਚੰਗੀ ਗੱਲਬਾਤ, ਹਾਲਾਂਕਿ ਪੁਰਾਣੀ ਬਾਤਚੀਤ ਸੀ, ਸਾਨੂੰ ਗੱਲਬਾਤ ਸੀ, ਪਰ ਸੁਣ ਕੇ ਸਾਨੂੰ ਬਹੁਤ ਵਧੀਆ ਲੱਗਿਆ। ਅਤੇ ਮੁਲਾਕਾਤ ਆਕਾਸ਼ਵਾਣੀ ਪਟਾਰੇ 'ਚ ਇਹਦੀ ਉਹਨਾਂ ਦੇ ਸੁਣਨ ਦੀ ਹੈ, ਪੁਰਾਣੀ ਯਾਦ ਤਾਜ਼ ਹੋ ਰਹੀਆਂ, ਸਲਾਮ ਹੈ। ਅਤੇ ਸੂਰਤਕੜਾ ਆਕਾਸ਼ਵਾਣੀ ਪੂਰੀ ਟੀਮ ਨੂੰ ਇਹ ਸਿਲਸਿਲਾ ਜਾਰੀ ਰਹਿਣਾ ਚਾਹੀਦਾ। ਲਿਖ ਕੇ ਭੇਜਿਆ ਸ਼੍ਰੀ ਕਰਨਪੁਰ ਤੋਂ ਪਵਨ ਕਟਾਰੀਆ, ਸ਼ਾਲੂ ਕਟਾਰੀਆ, ਸਮੀਰ ਕਟਾਰੀਆ ਨੇ। ਅਤੇ ਪ੍ਰੋਗਰਾਮ ਦੇ ਅੰਦਰ ਕਹਿੰਦੇ ਜੀ ਗੀਤ ਸਾਨੂੰ ਜ਼ਰੂਰ ਸੁਣਵਾ ਦਿਓ, ਬਿਲਕੁਲ ਗੀਤ ਵੀ ਸਾਨੂੰ ਸੁਣਵਾਉਂਦੇ ਆ। ਅਤੇ ਕਹਿੰਦੇ ਜੀ ਸੌਣ ਦਾ ਮਹੀਨਾ ਸ਼ੁਰੂ ਹੋਣ ਵਾਲਾ, ਅਤੇ ਕੋਈ ਗੀਤ ਸੁਣਵਾ ਦਿਓ, ਇਹੋ ਜਿਹਾ ਸੁਣਵਾ ਦਿੰਦੇ ਜੀ। ਆਹ ਗੀਤ ਸੁਣੋ ਤੁਸੀਂ।

ਜੀ ਹਾਂ ਦੋਸਤੋ, ਬੱਬੂ ਮਾਨ ਦੀ ਆਵਾਜ਼ 'ਚ ਸੌਣ ਮਹੀਨੇ ਦਾ ਇੱਕ ਗੀਤ ਅਸੀਂ ਸੁਣਵਾਤਾ, ਅਜੇ ਕੀ ਮਹੀਨਾ ਅਜੇ ਥੋੜ੍ਹੇ ਕੁਝ ਕੁ ਦਿਨ ਪਏ ਨੇ, ਫਿਰ ਵੀ ਅਸੀਂ ਗੀਤ ਇਹਨਾਂ ਦੀ ਫਰਮਾਇਸ਼ 'ਤੇ ਸੁਣਵਾਤਾ, ਅਤੇ ਤੁਸੀਂ ਗੀਤ ਚੱਲ ਰਿਹਾ ਸੁਣੋ ਜੀ, ਉਹਨਾਂ 'ਚ ਅਸੀਂ ਮੇਲ ਸ਼ਾਮਿਲ ਕਰ ਲਈਏ, ਅਤੇ ਪਿੰਡ ਝੰਝੇੜੀ ਤਹਿਸੀਲ ਖਰੜ ਜ਼ਿਲ੍ਹਾ ਤੋਂ ਇਹ ਸਾਡੇ ਦੋਸਤ ਨੇ ਲਿਆਕਤ ਅਲੀ, ਨਿਸ਼ਾ, ਸ਼ਾਹਿਨ, ਜਾਸਮੀਨ, ਅਰਮਾਨ ਮਲਿਕ, ਅਤੇ ਕਹਿੰਦੇ ਸਾਰੇ ਵੱਲੋਂ ਆਕਾਸ਼ਵਾਣੀ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ, ਅਤੇ ਸਾਨੂੰ ਤੁਸੀਂ ਗੀਤ ਜ਼ਰੂਰ ਸੁਣਾਓ, ਗੀਤ ਵੀ ਸੁਣਵਾ ਰਹੇ ਦੋਸਤੋ, ਸੁਣਦੇ ਰਹੋ ਤੁਸੀਂ ਗੀਤ। ਅਗਲਾ ਜਿਹੜਾ ਮੇਲ ਪਹੁੰਚਿਆ ਜੀ ਸਾਡੇ ਸਾਥੀਆਂ ਦਾ, ਅਤੇ ਮੁਕਲਾਵਾ ਤੋਂ ਸਤਿ ਸ਼੍ਰੀ ਅਕਾਲ ਲਿਖ ਕੇ ਭੇਜ ਰਹੇ ਨੇ ਜੀ, ਦੀ ਮਦਨ ਬਰੋੜ, ਮੰਜੂਬਾਲਾ, ਪ੍ਰੀਤ ਬਰੋੜ, ਦਿਵਿਆ ਬਰੋੜ, ਹਿਤੇਸ਼, ਕਾਮਨਾ ਅਤੇ ਲੁਪਾਣੀ, ਆਰਤੀ ਅਤੇ ਅਜੈ, ਮੁਕੇਸ਼ ਅਤੇ ਮਾਊ ਬਾਪੂ ਲਿਖ ਕੇ ਭੇਜਿਆ ਜੀ, ਹਨੂੰਮਾਨ ਬਰੋੜ, ਇਮਰਤੀ ਦੇਵੀ ਬਰੋੜ, ਪੂਰਾ ਪਰਿਵਾਰ ਇਹ ਮੇਲ ਲਿਖ ਕੇ ਭੇਜ ਰਿਹਾ ਜੀ। ਸ਼ੁਕਰੀਆ ਦੋਸਤੋ, ਮੇਲ ਤੁਹਾਡਾ ਪਹੁੰਚ ਰਿਹਾ ਜੀ ਸਾਡੇ ਤੱਕ, ਅਸੀਂ ਮੇਲ ਸਾਡੇ ਸਾਥੀਆਂ ਤੱਕ ਪਹੁੰਚਾ ਰਹੇ ਨੇ। ਆਹ ਮੇਲ ਪਹੁੰਚੇ ਰਾਜਕੁਮਾਰ ਇੰਦੋਰਾ, ਵਿਕਾਸ ਕੁਮਾਰ ਇੰਦੋਰਾ, ਸੁਸ਼ੀਲ ਕੁਮਾਰ ਮੋਰੀਆ, ਸਿਕੰਦਰ ਮੋਰੀਆ ਅਤੇ ਰਾਜਕੁਮਾਰ ਇੰਦੋਰਾ, ਇਹ ਮੇਲ ਸਾਨੂੰ ਲਿਖ ਕੇ ਭੇਜ ਰਹੇ ਨੇ, ਅਤੇ ਇਹਨਾਂ ਦੀ ਥਾਂ ਦਾ ਨਾਂ ਨਹੀਂ ਲਿਖਿਆ ਜੀ। ਸ਼ੁਕਰੀਆ, ਕੋਈ ਨਹੀਂ ਦੋਸਤੋ, ਥਾਂ ਤੁਸੀਂ ਅਗਲੀ ਵਾਰ ਜ਼ਰੂਰ ਲਿਖ ਦਿਓ, ਅਤੇ ਗੀਤ ਚੱਲ ਰਿਹਾ, ਗੀਤ ਤੁਸੀਂ ਸੁਣਦੇ ਰਹੋ, ਅਸੀਂ ਤੁਹਾਨੂੰ ਮੇਲ ਹੋਰ ਸ਼ਾਮਿਲ ਕਰ ਲੈਂਦੇ ਹਾਂ। ਵਾਰਡ ਨੰਬਰ 10 ਸੂਰਤਗੜ੍ਹ ਤੋਂ ਵਿਨੋਦ ਬਿਸ਼ਨੋਈ, ਕਵਿਤਾ ਕਮਲਾ, ਬਲਵੰਤ ਰਾਮ ਬਿਸ਼ਨੋਈ ਦਾ ਮੇਲ ਪਹੁੰਚ ਗਿਆ ਸਾਡੇ ਕੋਲ ਜੀ, ਅਤੇ ਆਹ ਮੇਲ ਪਹੁੰਚਿਆ ਜੀ ਸਾਡੇ ਸਾਥੀਆਂ ਦਾ, ਅਤੇ ਗੋਬਿੰਦਪੁਰਾ 18 GG ਤੋਂ ਖੁਸ਼ੀ ਰਾਮ ਰਣਵਾ, ਮੋਹਨ ਮਹਿਲਾ, ਲਾਲਚੰਦ, ਬ੍ਰਿਜਲਾਲ ਪੂਨੀਆ, ਪਵਨ ਜਾਖੜ, ਰਿਸ਼ਭ ਮਹਿਲਾ, ਮਨੀਸ਼, ਉਦੇਸ਼ ਭਿੰਚਰ, ਦੀਪਕ ਹਨੂੰਮਾਨ ਖੇਰਵਾ। ਮਿੱਟੀ ਦੀ ਖੁਸ਼ਬੂ ਕਹਿੰਦੇ ਸਾਨੂੰ ਬਹੁਤ ਵਧੀਆ ਲੱਗਦਾ, ਅਤੇ ਕਾਫੀ ਸਮੇਂ ਤੋਂ ਜੁੜੇ ਹਾਂ ਅਤੇ ਵੱਡੇ ਬਜ਼ੁਰਗ ਦਾ ਸਾਥ ਮਿਲ ਕੇ ਸੁਣਨਾ ਚਾਹੁੰਦੇ ਹਾਂ, ਅਤੇ ਗਾਣਾ ਸਾਨੂੰ ਜ਼ਰੂਰ ਗੁਰੂ ਗਾਣਾ ਸੁਣਾਉਂਦੇ ਹਾਂ ਦੋਸਤੋ, ਤੁਸੀਂ ਇਹ ਪ੍ਰੋਗਰਾਮ 'ਚ ਗੀਤ ਜਿਹੜਾ ਚੱਲਿਆ ਸੁਣਦੇ ਰਹੋ।

ਦੋਸਤੋ, ਇਹ ਮੇਲ ਪਹੁੰਚ ਗਿਆ ਸਾਡੇ ਕੋਲ ਸੋਨੂ ਜੀ ਦਾ ਅਤੇ ਜਲੰਧਰ ਸਿਟੀ ਪੰਜਾਬ ਤੋਂ। ਅਤੇ ਇਹ ਕਹਿੰਦੇ ਜੀ, ਵੀਰ ਜੀ ਸਾਡੀ ਵਾਰੀ ਕਦੋਂ ਆਵੇਗੀ? ਬਿਲਕੁਲ ਆ ਗਈ ਵੀਰ ਜੀ ਤੁਹਾਡੀ ਵਾਰੀ, ਤੁਸੀਂ ਸੁਣੋ ਗੀਤ ਅਤੇ ਆ ਤੁਹਾਡਾ ਮੇਲ ਦਾ ਅਸੀਂ ਪੜ੍ਹਤਾ ਜੀ, ਅਤੇ ਸੁਣਦੇ ਰਹੋ ਗੀਤ।

ਦੋਸਤੋ ਅੱਜ ਦਾ ਇਹ ਪ੍ਰੋਗਰਾਮ ਬਸ ਇੰਨਾ, ਇਹ ਚੰਦ ਲਾਈਨਾਂ ਤੁਹਾਡੇ ਵਾਸਤੇ ਦੋਸਤੋ। ਕਦੇ ਮਿਲੇ ਕਦੇ ਮਿਲ ਜਾਂਦਾ ਹੈ ਬਿਨਾਂ ਮੰਗਿਆ, ਕਦੇ ਮੰਗ ਕੇ ਵੀ ਕੁਝ ਮਿਲਦਾ ਨਹੀਂ। ਇਹ ਖੇਡ ਨਸੀਬਾਂ ਦੇ ਅੜਿਆ ਹਰ ਫੁੱਲ ਹਰ ਬਾਗ ਵਿੱਚ ਖਿੜਦਾ ਨਹੀਂ। ਕੋਈ ਮਹਿਲਾਂ ਦੇ ਵਿੱਚ ਰੋਂਦਾ ਹੈ, ਕੋਈ ਕੁੱਲੀ ਵਿੱਚ ਵੀ ਹੱਸਦਾ ਹੈ। ਇਹ ਤਾਂ ਰੱਬ ਦੀਆਂ ਜਾਣੇ ਰੱਬ ਉਹ ਕਿਹੜੇ ਰੰਗਾਂ ਵਿੱਚ ਵੱਸਦਾ ਹੈ। ਮਿਹਨਤਾਂ ਕਰਕੇ ਵੇਖ ਲਈਆਂ ਪਰ ਲੇਖਾ ਦਾ ਲਿਖਿਆ ਟਲਦਾ ਨਹੀਂ। ਵਕਤ ਤੋਂ ਪਹਿਲਾਂ ਅਤੇ ਨਸੀਬ ਤੋਂ ਵੱਧ ਇੱਥੇ ਸਿੱਕਾ ਕਿਸੇ ਦਾ ਚੱਲਦਾ ਨਹੀਂ, ਇੱਥੇ ਸਿੱਕਾ ਕਿਸੇ ਦਾ ਚੱਲਦਾ ਨਹੀਂ। ਦੋਸਤੋ ਅੱਜ ਦੇ ਇਸ ਪ੍ਰੋਗਰਾਮ ਦੇ ਵਾਸਤੇ ਜਸਵੀਰ ਸਿੰਘ ਨੂੰ ਅੱਜ ਦੀ ਪ੍ਰੋਗਰਾਮ ਨੂੰ ਸਮਾਪਤ ਕਰਨ ਵਾਸਤੇ ਆਗਿਆ ਦੇ ਦਿਓ। ਸ਼ੁਭਰਾਤਰੀ, ਸ਼ੱਬਾ ਖੈਰ।